0: be back after this short commercial break. Stay with us.
1: अस्सलाम वालेकुम सामईन, प्रोग्राम जान है ते जहान है दे नाल ताहिरा जबीन हाजिर है। ए प्रोग्राम ताड़ी खिदमत विच अनवर हस्पताल वालों पेश कीता जांदा है। साडे नाल साडे प्रोग्राम च अज मौजूद ने होमियो डॉक्टर सईद अनवर सुलहरी साहब। डॉक्टर साहब साबका वाइस प्रिंसिपल ने लाहौर मेडिकल कॉलेज दे विच, ते डॉक्टर साहब दा अपने शोबे दे विच 32 साल दा तजर्बा है। सामईन तुहानू कोई भी मसला होए तुसी डॉक्टर साहब कोल क्लीनिक आ सकदे हो। जिहड़े मरीज क्लीनिक नहीं आ सकदे ओह डाक दे ज़रिए वी दवाई मंगवा सकदे ने। डॉक्टर साहब का फोन नंबर ते उन्हां दे क्लीनिक दा एड्रेस नोट कर लवो, अनवर हस्पताल नजद थाना बदामी बाग लाहौर। डॉक्टर साहब का फोन नंबर है 0300441380, यानी 0300441380। डॉक्टर साहब का दूसरा नंबर नोट कर लवो 0341611790, यानी 0341611790। डॉक्टर साहब के क्लीनिक के औकातकार ने दोपहर 12 बजे तो लैके शाम 5 बजे तक, ते रात 8 बजे तो लैके 11 बजे तक अपने क्लीनिक ते मरीज वेखते ने। ते आओ सामें डॉक्टर साहब नाल इन्हां दे मुख्तलिफ मर्जा दे बारे च जिहड़े कि सानू सुनन वालिया ने किते ने मैसेज, उन्हां दे बारे च गलबात करने आ, ते कुछ बीमारियां दे बारे च डॉक्टर साहब नूं तफसीलन सुनने आं असीं जी। अस्सलाम वालेकुम डॉक्टर साहब।
2: वालेकुम सलाम
1: डॉक्टर साहब। अजकल शुगर दा बहुत सारे लोगों नूं मसला हो रहा है
2: जी,
1: सानूं काफी मैसेज मसूल भी हुंदे ने, यानी शुगर दी वजह तो लोगों नूं जिहड़े मसले हो जांदे ने मजीद, ते उहदे बारे च सानूं मैसेज आए ने एक दो, ते उह कहिंदे ने कि सानूं डिटेल नाल दसो कि इहदे विच ਕਿਹੜੀ ਕਿਹੜੇ ਮਸਲੇ ਮਜ਼ੀਦ ਵੱਧ ਜਾਂਦੇ ਨੇ, ਪਰਹੇਜ਼ ਔਰ ਹੋਮਿਓਪੈਥਿਕ ਦੇ ਵਿੱਚ ਇਹਦਾ ਤਰੀਕਾ ਇਲਾਜ ਜੋ ਹੈ ਉਹ ਤੁਸੀਂ ਤਫਸੀਲਨ ਸਾਨੂੰ ਦੱਸ ਦਿਓ।
2: ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਸ਼ੂਗਰ ਇੱਕ ਐਸੀ ਨਾਮਰਾਦ ਬਿਮਾਰੀ ਹੈ, ਜਦੋਂ ਇੱਕ ਵਾਰੀ ਲੱਗ ਜਾਂਦੀ ਹੈ ਫਿਰ ਬੜੀ ਮੁਸ਼ਕਲ ਜਾਨ ਛੱਡਦੀ ਹੈ। ਅਤੇ ਸ਼ੂਗਰ ਜਿਹੜੀ ਹੈ ਅਸਲ ਦੇ ਵਿੱਚ ਬਹੁਤੇ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਦਾ ਮੋਟਾਪਾ ਹੁੰਦਾ ਹੈ, ਖਾਸ ਤੌਰ 'ਤੇ ਪੇਟ ਦੇ ਉੱਤੇ ਚਰਬੀ ਚੜ੍ਹ ਜਾਂਦੀ ਹੈ, ਉਹਦੀ ਵਜ੍ਹਾ ਨਾਲ ਵੀ ਅਕਸਰ ਸ਼ੂਗਰ ਹੋ ਜਾਂਦੀ ਹੈ। ਬਾਜ਼ ਔਕਾਤ ਵਾਲਦਿਆਂ ਨੂੰ ਸ਼ੂਗਰ ਹੋਵੇ ਤਾਂ ਅੱਗੇ ਬੱਚਿਆਂ ਨੂੰ ਵੀ ਹੋ ਜਾਂਦੀ ਹੈ। ਸ਼ੂਗਰ ਇਹ ਜਿਹੜੇ ਨਾਕਸ ਗਜ਼ਾ ਦੀ ਵਜ੍ਹਾ ਨਾਲ, ਐਕਸਰਸਾਈਜ਼ ਨਾ ਕਰਨਾ, ਪੈਦਲ ਨਾ ਚੱਲਣਾ, ਮੋਟਾਪਾ ਛਾ ਜਾਣਾ, ਇਹਦੇ ਨਾਲ ਵੀ ਸ਼ੂਗਰ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ। ਆਮ ਤੌਰ 'ਤੇ ਦੋ ਵੱਡੀਆਂ ਇਹਦੀਆਂ ਕਿਸਮਾਂ ਨੇ, ਇੱਕ ਟਾਈਪ 1 ਨੇ, ਇੱਕ ਟਾਈਪ 2 ਹੈ। ਟਾਈਪ 1 ਡਾਇਬਟੀਜ਼ ਮਲਾਟਸ ਹੈ ਅਤੇ ਇੱਕ ਟਾਈਪ 2 ਡਾਇਬਟੀਜ਼ ਮਲਾਟਸ ਹੈ। ਟਾਈਪ 2 ਜਿਹੜੀ ਉਹਨੂੰ ਕਹਿੰਦੇ ਆ ਜਿਹੜੀ ਗੋਲੀਆਂ ਵਗੈਰਾ ਖਾਣ ਨਾਲ ਕੰਟਰੋਲ ਹੋ ਜਾਂਦੀ ਹੈ। ਟਾਈਪ 1 ਦੇ ਵਿੱਚ ਆਮ ਤੌਰ 'ਤੇ ਇਨਸੁਲਿਨ ਲਾਉਣਾ ਪੈਂਦੀ ਹੈ। 30 ਸਾਲ ਤੋਂ ਪਹਿਲੇ ਜ਼ਿਆਦਾਤਰ ਲੋਕਾਂ ਨੂੰ ਟਾਈਪ 1 ਹੁੰਦੀ ਹੈ। ਅਤੇ ਸ਼ੂਗਰ ਜਿਹੜੀ ਐਸੀ ਬਿਮਾਰੀ ਹੈ ਕਿ ਇਹਦੇ ਹੋਮਿਓਪੈਥੀ 'ਚ ਬੜਾ ਅੱਛਾ ਅਤੇ ਮੁਸਰ ਇਲਾਜ ਮੌਜੂਦ ਹੈ, ਔਰ ਇਹਦੇ ਨਾਲ ਦਵਾਈਆਂ ਦੇ ਨਾਲ ਹਮੇਸ਼ਾ ਹੀ ਕੰਟਰੋਲ ਰਹਿੰਦੀ ਹੈ। ਔਰ ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਹੀ ਲੋਕ ਜਿਹੜੇ ਨੇ ਉਹ ਦਵਾਈ ਖਾ ਰਹੇ ਨੇ ਔਰ ਸ਼ਿਫਾਯਾਬ ਹੋ ਰਹੇ ਨੇ, ਔਰ ਇਹਦੇ ਕੋਈ ਦਵਾਈਆਂ ਦੇ ਸਾਈਡ ਇਫੈਕਟ ਕੋਈ ਨਹੀਂ। ਹਾਲਾਂਕਿ ਸ਼ੂਗਰ ਦੀ ਵਜ੍ਹਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ, ਜਿਹਦੇ 'ਚ ਸ਼ੂਗਰ ਜਿਹੜੀ ਇਹ ਮਤਲਬ ਬੰਦੇ ਨੂੰ ਗੈਂਗਰੀਨ ਵੀ ਹੋ ਜਾਂਦੀ ਹੈ, ਪੈਰਾਂ ਦੇ ਉੱਤੇ ਜ਼ਖਮ ਬਣ ਜਾਂਦਾ, ਕਾਲੇ ਹੋ ਜਾਂਦੇ ਨੇ, ਉਸ ਤੋਂ ਬਾਅਦ ਬਾਜ਼ ਕੱਟਣੇ ਵੀ ਪੈ ਜਾਂਦੇ ਨੇ। ਅਤੇ ਸ਼ੂਗਰ ਵਾਲਿਆਂ ਨੂੰ ਚਾਹੀਦਾ ਕਿ ਪੈਰਾਂ ਨੂੰ ਵੀ ਆਮ ਤੌਰ 'ਤੇ ਰੋਜ਼ਾਨਾ ਰਾਤ ਨੂੰ ਅੱਛੇ ਸਾਬਣ ਦੇ ਨਾਲ ਸਾਫ਼ ਕਰਕੇ ਅਤੇ ਵੈਸਲੀਨ ਵਗੈਰਾ ਲਾ ਲੈਣ ਤਾਂ ਕਿ ਨਰਮ ਰਹਿਣ ਪੈਰ, ਅਤੇ ਪੈਰ ਉਹਨਾਂ ਦੇ ਫਟਣੇ ਨਹੀਂ ਚਾਹੀਦੇ। ਇਸ ਵਾਸਤੇ ਰੋਜ਼ਾਨਾ ਪੈਰਾਂ ਦੀ ਵੀ ਤਿਆਰ ਕਰਨੀ ਚਾਹੀਦੀ ਹੈ। ਗੈਂਗਰੀਨ ਇਸ ਚੀਜ਼ ਨੂੰ ਕਹਿੰਦੇ ਆ ਕਿ ਉਹ ਮਾਸ ਖਰਾਬ ਹੋ ਜਾਂਦਾ, ਕਾਲਾ ਹੋ ਜਾਂਦਾ, ਫਿਰ ਉਹ ਬਾਜ਼ ਕੱਟਣੇ ਪੈ ਜਾਂਦਾ। ਦੂਸਰਾ, ਸ਼ੂਗਰ ਦੀ ਵਜ੍ਹਾ ਨਾਲ ਸਫੇਦ ਮੋਤੀਆ ਵੀ ਬਹੁਤ ਜ਼ਿਆਦਾ ਹੋ ਜਾਂਦਾ, ਕਾਲਾ ਮੋਤੀਆ ਵੀ ਹੋ ਜਾਂਦਾ, ਔਰ ਇਹਦੇ ਵਾਸਤੇ ਵੀ ਬੜੀਆਂ ਅੱਛੀਆਂ ਦਵਾਈਆਂ ਮੌਜੂਦ ਨੇ, ਹੁੰਦੇ ਨੇ ਉਹ ਪਾਣੇ ਹੁੰਦੇ ਨੇ, ਉਹਦੇ ਨਾਲ ਸਫੇਦ ਮੋਤੀਆ ਵੀ ਠੀਕ ਹੋ ਜਾਂਦਾ ਹੈ, ਕਾਲਾ ਮੋਤੀਆ ਦੇ ਵੀ ਉਹਦਾ ਬੜਾ ਅੱਛਾ ਅਸਰ ਹੈ। ਉਸ ਤੋਂ ਬਾਅਦ ਜੋੜਾਂ ਦੀਆਂ ਦਰਦਾਂ ਸ਼ੂਗਰ ਵਾਲਿਆਂ ਨੂੰ ਰਹਿਣ ਲੱਗ ਪੈਂਦੀਆਂ ਨੇ, ਗੁਰਦੇ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਨੇ, ਗੁਰਦਿਆਂ ਦੇ ਮਤਲਬ ਸੋਜਿਸ਼ ਵੀ ਹੋ ਜਾਂਦੀ ਹੈ, ਖਰਾਬ ਵੀ ਹੋ ਜਾਂਦੇ ਨੇ ਆਸਤਾ ਆਸਤਾ। ਸ਼ੂਗਰ ਦੀ ਵਜ੍ਹਾ ਨਾਲ ਫਾਲਜ ਵੀ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੋ ਜਾਂਦਾ, ਅਤੇ ਕਈ ਲੋਕਾਂ ਨੂੰ ਫਾਲਜ ਹੋ ਵੀ ਜਾਂਦਾ ਹੈ, ਕਿਉਂਕਿ ਸ਼ੂਗਰ ਦੀ ਵਜ੍ਹਾ ਨਾਲ ਵੇਨ ਵਗੈਰਾ ਜਿਹੜੀਆਂ ਨਾਲੀਆਂ ਹੁੰਦੀਆਂ ਉਹਨਾਂ 'ਚ ਚਰਬੀ ਕੋਲੈਸਟ੍ਰੋਲ ਆਸਤਾ ਆਸਤਾ ਜਮ੍ਹਾਂ ਹੋ ਜਾਂਦਾ, ਉਹ ਸਖਤ ਹੋ ਜਾਂਦੀਆਂ ਨੇ, ਅਤੇ ਉਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਉਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਸਮ 'ਤੇ ਸੋਜ਼ ਖਾਰਸ਼ ਵੀ ਹੋਣਾ ਸ਼ੁਰੂ ਹੋ ਜਾਂਦੀ ਹੈ, ਅਤੇ ਇਹ ਸਾਰੇ ਮਸਲਿਆਂ ਦਾ, ਉਸ ਤੋਂ ਇਲਾਵਾ ਮਿਹਦਾ ਜਿਹੜਾ ਹੈ, ਮਿਹਦੇ ਜਲਨ ਵਗੈਰਾ ਰਹਿਣਾ, ਜਲਨ ਅਲਸਰ ਬਣ ਜਾਣਾ, ਇਹ ਸ਼ੂਗਰ ਵਾਲਿਆਂ ਨੂੰ ਵੀ ਅਕਸਰ ਮਸਲੇ ਹੋ ਜਾਂਦੇ ਨੇ। ਇਸ ਤੋਂ ਇਲਾਵਾ ਹੋਰ ਵੀ ਬੜੀਆਂ ਅੱਛੀਆਂ ਬਿਮਾਰੀਆਂ ਦਾ ਇਲਾਜ ਮੌਜੂਦ ਹੈ, ਜਿਹਦੇ 'ਚ ਹਾਫਜ਼ਾ ਦੀ ਕਮਜ਼ੋਰੀ ਹੋ ਜਾਂਦੀ ਹੈ, ਯਾਦਦਾਸ਼ ਕਮਜ਼ੋਰ ਹੋ ਜਾਂਦੀ ਹੈ। ਕੁਝ ਲੋਕਾਂ ਨੂੰ ਜਿਹੜਾ ਹੈ ਉਹ ਚਾਹੀਦਾ, ਕਮ ਅਜ਼ ਕਮ ਹਰ ਬੰਦੇ ਨੂੰ ਪੈਦਲ ਚੜ੍ਹਨਾ ਚਾਹੀਦਾ, ਜਿਹਦੇ 20 ਮਿੰਟ ਪੈਦਲ ਚੱਲਣਾ ਬਹੁਤ ਜ਼ਰੂਰੀ ਹੈ। ਅਤੇ ਜਿਹੜਾ ਹੋਰ ਬਿਮਾਰੀਆਂ ਮਜ਼ੀਦ ਜਿਹੜਾ ਹੋਮਿਓਪੈਥੀ ਬੜਾ ਅੱਛਾ ਇਲਾਜ ਮੌਜੂਦ ਹੈ, ਉਹਦੇ 'ਚ ਸ਼ਾਮਲ ਹੈ ਪੈਰਾਂ 'ਚ ਜਲਨ ਲੈਣਾ, ਕੁਝ ਚੀਜ਼ਾਂ ਨੂੰ ਪਸੀਨਾ ਜ਼ਿਆਦਾ ਆ ਜਾਂਦਾ ਹੈ।
1: ਜੀ ਸਾਮੇਨ, ਤੁਸੀਂ ਤਫਸੀਲ ਨਾਲ ਡਾਕਟਰ ਸਾਹਿਬ ਕੋਲੋਂ ਸੁਣਿਆ ਹੈ ਕਿ ਸ਼ੂਗਰ ਦੀ ਵਜ੍ਹਾ ਤੋਂ ਅਤੇ ਇਸ ਤੋਂ ਇਲਾਵਾ ਵੀ ਜਿਹੜੀ ਇਹ ਮਸਲੇ ਹੁੰਦੇ ਨੇ, ਬਿਮਾਰੀਆਂ ਬਿਮਾਰੀ ਹੈ ਉਹਦੇ ਹੋਮਿਓਪੈਥਿਕ ਦੇ ਵਿੱਚ ਇਹਦਾ ਕਾਫੀ ਅੱਛਾ ਤੇ ਮੁਸਰ ਇਲਾਜ ਮੌਜੂਦ ਹੈ ਜੀ। ਸਾਮਨ ਤੁਸੀਂ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਵੋ, 0300441386 ਯਾਨੀ 0300441386 ਜੀ। ਡਾਕਟਰ ਸਾਹਿਬ ਨਾਲ ਮਜ਼ੀਦ ਸਵਾਲ ਕਰਨੇ ਆ ਜਿਹੜੇ ਮੈਸੇਜ ਸਾਨੂੰ ਲੋਕਾਂ ਨੇ ਕੀਤੇ ਨੇ ਤੇ ਉਹਨਾਂ ਕੋਲੋਂ ਜਵਾਬ ਲੈਣੇ ਆ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਏ ਵਾਸਵ ਸਾਹਿਬ ਨੇ, ਇਹ ਕਹਿੰਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀਆਂ ਸੀ, ਇਹਨਾਂ ਨਾਲ ਡਾਕਟਰ ਸਾਹਿਬ ਨੇ ਆਪਰੇਸ਼ਨ ਦਾ ਕਿਹਾ ਲੇਕਿਨ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਸੀ, ਇਹਨਾਂ ਨੇ ਤੁਹਾਡੇ ਕੋਲੋਂ ਦਵਾਈ ਖਾਧੀ ਹੈ। ਕਹਿੰਦੇ ਨੇ ਕਿ ਮੈਨੂੰ ਗੁਰਦਿਆਂ ਦੀ ਦਰਦ ਦਾ ਵੀ ਹੁਣ ਆਰਾਮ ਹੈ ਤੇ ਪਹਿਲੇ ਨਾਲੋਂ ਜਿਹੜਾ ਪੱਥਰੀ ਵਾਲਾ ਮਸਲਾ ਸੀ ਉਹ ਵੀ ਬਿਹਤਰ ਹੋ ਰਿਹਾ, ਯਾਨੀ ਦਵਾਈ ਦੇ ਨਾਲ ਪੱਥਰੀ ਨਿਕਲ ਰਹੀ ਹੈ, ਟੁੱਟ ਕੇ ਨਿਕਲ ਰਹੀ ਹੈ। ਇਹਨਾਂ ਨੇ ਕਿ ਮਜ਼ੀਦ ਡਾਕਟਰ ਸਾਹਿਬ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
2: ਹਾਂਜੀ, ਦਵਾਈ ਤੁਹਾਨੂੰ ਭੇਜ ਰਹੇ, ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਗੁਰਦੇ ਦੀ ਪੱਥਰੀ ਨਿਕਲਣਾ ਸ਼ੁਰੂ ਹੋ ਗਈ ਹੈ ਤੇ ਤੁਹਾਡੀ ਦਰਦ ਵੀ ਗੁਰਦੇ ਦੀ ਠੀਕ ਹੋ ਗਈ ਹੈ, ਪੱਥਰੀ ਦੀ ਵਜ੍ਹਾ ਨਾਲ ਜਿਹੜੀ ਹੋ ਰਹੀ ਸੀ। ਕੋਸ਼ਿਸ਼ ਇਹ ਕਰੋ ਕਿ ਪਾਣੀ ਸਾਫ਼ ਸੁਥਰਾ ਉਬਾਲ ਕੇ ਇਸਤੇਮਾਲ ਕਰੋ, ਵੱਡੇ ਪੱਤੀਆਂ ਵਾਲੀਆਂ ਸਬਜ਼ੀਆਂ ਜ਼ਰਾ ਤੁਸੀਂ ਪਰਹੇਜ਼ ਰੱਖੋ ਜਿਹਦੇ ਸ਼ਾਮਿਲ ਨੇ ਮਤਲਬ ਪਾਲਕ ਸਾਗ ਟਮਾਟਰਾਂ ਦੀਆਂ ਚੀਜ਼ਾਂ ਜ਼ਰਾ ਘੱਟ ਇਸਤੇਮਾਲ ਕਰੋ
1: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਸੁਗੀਰ ਸਾਹਿਬ ਨੇ ਕੀਤਾ ਹੈ ਸ਼ੇਖੂਪੁਰਾ ਤੋਂ, ਇਹ ਲਿਖਦੇ ਨੇ ਕਿ ਮੈਨੂੰ ਅੰਧਰਾਤੇ ਦਾ ਮਸਲਾ ਹੈ
2: ਜੀ,
1: ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਦਿਨ ਬ ਦਿਨ ਕਮਜ਼ੋਰ ਹੋਈ ਜਾ ਰਹੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਖਾ ਰਿਹਾ, ਮੈਨੂੰ ਹੁਣ ਇਸ ਦਵਾਈ ਨਾਲ ਕਾਫੀ ਆਰਾਮ ਹੈ, ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ। ਇਹਦੇ ਨਾਲ ਤੁਸੀਂ ਮੈਨੂੰ ਇਹ ਵੀ ਲਿਖ ਦਿਓ, ਦੱਸ ਦਿਓ ਕਿ ਮੈਂ ਕਿੰਨਾ ਅਰਸਾ ਦਵਾਈ ਇਸਤੇਮਾਲ ਕਰਨੀ ਹੈ।
2: ਹਾਂਜੀ, ਅੰਦਰਾਤੇ ਵਾਸਤੇ ਤੁਹਾਨੂੰ ਮਜ਼ੀਦ 3-4 ਮਹੀਨੇ ਦਵਾਈ ਇਸਤੇਮਾਲ ਕਰਨੀ ਪਏਗੀ। ਕੱਟੇ ਮਿੱਟੀ ਤੋਂ ਤੁਸੀਂ ਅੱਖਾਂ ਨੂੰ ਬਚਾਉਣਾ ਹੈ ਤੇ ਇਹ ਅੰਦਰਾਤਾ ਜਿਹੜਾ ਤੁਹਾਨੂੰ ਹੈ ਆਮ ਤੌਰ ਤੇ ਮਰੂਸੀ ਬਿਮਾਰੀਆਂ ਚ ਵੀ ਆਉਂਦਾ ਹੈ, ਵਾਲਦਿਆਂ ਨੂੰ ਅਗਰ ਹੋਵੇ ਆਪਸ ਕਜ਼ਨ ਮੈਜ਼ਰ ਮੈਰਿਜ ਸ਼ਾਦੀ ਆਪਸ ਰਿਸ਼ਤੇਦਾਰਾਂ ਚ ਹੋਈਏ ਤੇ ਔਲਾਦ ਨੂੰ ਇਹ ਅੰਦਰਾਤਾ ਹੋਣ ਦਾ ਮਸਲਾ ਹੁੰਦਾ ਹੈ। ਤੇ ਬਹਰਾਲ ਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ, ਤੁਹਾਡੀ ਦਵਾਈ ਹੈ ਜੀ ਲਾਈਕੋ 30, ਇਹ 5 ਕਤਰੇ ਸੁਬਾਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਨਸ਼ਾਅੱਲਾ ਇਹਦੇ ਨਾਲ ਆਸਾ ਆਸਾ ਤੁਹਾਡਾ ਅੰਦਰਾਤਾ ਮਜ਼ੀਦ ਠੀਕ ਹੋ ਜਾਏਗਾ, ਦਵਾਈ ਤੁਹਾਨੂੰ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰਨੀ ਪਏਗੀ
1: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਜੇ ਦਾਊ ਸਾਹਿਬ ਨੇ ਹਫਜ਼ਾਬਾਦ ਤੋਂ, ਇਹ ਲਿਖਦੇ ਨੇ ਕਿ ਮੇਰੇ ਮੋਹਰਿਆਂ ਦਾ ਮਸਲਾ ਸੀ, ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਹਿ ਦਿੱਤਾ ਸੀ। ਇਹਨਾਂ ਨੇ ਕਿਹਾ ਕਿ ਮੇਰੀ ਸੱਜੀ ਲੱਤ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ ਦੀ ਹੱਡੀ ਦੇ ਵਿੱਚ ਵੀ ਯਾਨੀ ਸੁਨਸਨਾਹਟ ਹੁੰਦੀ ਸੀ, ਥਕਾਵਟ ਹੋ ਜਾਂਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ, ਯਾਨੀ ਕਮਰ ਦਰਦ ਵੀ ਠੀਕ ਹੈ।
2: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਵੇ ਤੇ ਅੱਲਾ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ। ਤੁਹਾਨੂੰ ਵੀ ਕਾਫੀ ਮਸਲੇ ਸਨ, ਜੋੜਾਂ ਦੀਆਂ ਦਰਦਾਂ ਸਨ, ਨਾਲ ਮੋਹਰਿਆਂ ਦਾ ਮਸਲਾ ਸੀ, ਗੋਡਿਆਂ ਦਾ ਵੀ ਮਸਲਾ ਸੀ ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ, ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕ ਗਲਕੇਰੀਆ ਫਾਸ 6X, ਇਹ ਤੁਸੀਂ 4-4 ਗੋਲੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਅਜੇ ਇਸਤੇਮਾਲ ਕਰਨੀਆਂ ਨੇ ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹੋ, ਲੇਕਿਨ ਅਜੇ ਦਵਾਈ ਤੁਹਾਨੂੰ ਮਜ਼ੀਦ 1-2 ਮਹੀਨਾ ਹੋਰ ਇਸਤੇਮਾਲ ਕਰਨੀ ਪਏਗੀ ਤੇ ਕੋਸ਼ਿਸ਼ ਕਰੋ ਕਿ ਤੁਸੀਂ ਪੈਦਲ ਵਾਕ ਕਰਿਆ ਕਰੋ ਨਾਲ
1: ਜੀ। ਸਮੇਂ ਡਾਕਟਰ ਸਾਹਿਬ ਕੋਲੋਂ ਅਗਲਾ ਸਵਾਲ ਅਸੀਂ ਪੁੱਛਣੇ ਆ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਹੈ ਫੁਰਕਾਨ ਸਾਹਿਬ ਨੇ ਮੁਰੀਦਕੇ ਤੋਂ, ਇਹ ਲਿਖਦੇ ਨੇ ਕਿ ਮੈਨੂੰ ਤੁਹਾਡੀ ਦਵਾਈ ਦੇ ਨਾਲ ਕਮਰ ਦਰਦ ਜੋੜਾਂ ਦੀਆਂ ਦਰਦਾਂ ਦਾ ਆਰਾਮ ਹੈ, ਇਹਨਾਂ ਨੂੰ ਕਾਫੀ ਮਸਲੇ ਹੋਏ ਸੀ, ਇਹਨਾਂ ਦੇ ਗਰਦਨ ਦੇ 2 ਮੋਹਰੇ ਵੀ ਖਰਾਬ ਹੋ ਗਏ ਸੀ। ਇਹਨਾਂ ਲਿਖਿਆ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲੋਂ ਦਵਾਈ ਡਾਕ ਦੇ ਜ਼ਰੀਏ ਪਹਿਲੇ ਵੀ ਮੰਗਵਾਈ ਸੀ, 2 ਮਹੀਨੇ ਤੋਂ ਮੈਂ ਦਵਾਈ ਖਾ ਰਿਹਾ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਇਹ ਮਸਲਾ ਠੀਕ ਹੈ, ਹੁਣ ਮੈਂ ਬਹੁਤ ਅੱਛੇ ਤਰੀਕੇ ਨਾਲ ਚੱਲ ਫਿਰ ਸਕਣਾ, ਮੇਰੀ ਸਿਹਤ ਵੀ ਬਿਹਤਰ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਮਜ਼ੀਦ ਦਵਾਈ ਤੁਸੀਂ ਡਾਕ ਦੇ ਜ਼ਰੀਏ ਅਰਸਾਲ ਕਰ ਦਿਓ।
2: ਹਾਂਜੀ, ਇਹਨਾਂ ਨੂੰ ਮੋਹਰਿਆਂ ਦਾ ਮਸਲਾ ਸੀ, ਉਹਦੀ ਵਜ੍ਹਾ ਇਹਨਾਂ ਦੇ ਹੱਥ ਪੈਰ ਵੀ ਸੁੰਨ ਹੁੰਦੇ ਸੀ ਔਰ ਜਦੋਂ ਇਹ ਚੱਲਦੇ ਸੀ ਤੇ ਇਹਨਾਂ ਨੇ ਦੱਸਿਆ ਸੀ ਮੈਨੂੰ ਕਿ ਲੱਤ ਜਿਹੜੀ ਅੱਜ ਮਹਿਸੂਸ ਹੁੰਦਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਯਾਨੀ ਇੰਨਾ ਕੁ ਸੁੰਨ ਹੋ ਗਈ ਹੋਈ ਸੀ, ਪਰ ਹਲੇ ਮੋਹਰਿਆਂ ਦੀ ਵਜ੍ਹਾ ਨਾਲ ਹੋ ਰਿਹਾ ਸੀ। ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ, ਮਜ਼ੀਦ ਤੁਸੀਂ ਇਹ 15 ਦਿਨ ਹੋਰ ਦਵਾਈ ਖਾਓ, ਉਸ ਤੋਂ ਬਾਅਦ ਇਨਸ਼ਾਅੱਲਾ ਤੁਹਾਨੂੰ ਦਵਾਈ ਦੀ ਲੋੜ ਨਹੀਂ ਰਹੇਗੀ, ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ
1: ਜੀ। ਸਾਮਨ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300441386 ਨਹੀਂ 0300441386 ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਮਿਸਾਲ ਖਾਨ ਸਾਹਿਬ ਹੈਗੇ ਨੇ, ਇਹਨਾਂ ਨੇ ਮੈਸੇਜ ਸਾਨੂੰ ਕੀਤਾ ਹੈ, ਇਹ ਲਿਖਦੇ ਨੇ ਕਿ ਮੇਰੇ ਗੁਰਦੇ ਸੁਕੜ ਗਏ ਸਨ, ਇਹਨਾਂ ਤੁਹਾਡੇ ਕੋਲੋਂ ਇਹਦੇ ਮਸਲੇ ਵਾਸਤੇ ਆਪਣੇ ਦਵਾਈ ਖਾਧੀ ਹੈ। ਇਹ ਕਹਿੰਦੇ ਨੇ ਕਿ ਮੈਨੂੰ ਹੁਣ ਕਾਫੀ ਆਰਾਮ ਹੈ, ਮੇਰੇ ਗੁਰਦੇ ਬਿਹਤਰ ਕੰਮ ਕਰ ਰਹੇ ਨੇ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਔਰ ਅਗਰ ਕੋਈ ਟੈਸਟ ਕਰਵਾਉਣਾ ਹੋਏ ਤਾਂ ਉਹਦੇ ਬਾਰੇ 'ਚ ਵੀ ਦੱਸ ਦਿਓ।
2: ਹਾਂਜੀ, ਤੁਹਾਡੇ ਗੁਰਦੇ ਜਿਹੜੇ ਨੇ ਇਹ ਅਸਲ 'ਚ ਬਲੱਡ ਪ੍ਰੈਸ਼ਰ ਤੁਹਾਡਾ ਜ਼ਿਆਦਾ ਹੋਇਆ ਸੀ, ਉਹਦੀ ਵਜ੍ਹਾ ਨਾਲ ਖਰਾਬ ਹੋਣਾ ਸ਼ੁਰੂ ਹੋ ਗਏ ਸੀ ਔਰ ਡਾਕਟਰ ਨੇ ਤੇ ਤੁਹਾਨੂੰ ਡਾਇਲਿਸਿਸ ਦਾ ਕਿਹਾ ਸੀ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀ ਦਵਾਈ ਦੇ ਨਾਲ ਜਰਮਨ ਦਵਾਈਆਂ ਤੁਹਾਨੂੰ ਅੱਛੀਆਂ ਦਿੱਤੀਆਂ ਸੀ, ਉਹਦੇ ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ, ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ। ਤੁਹਾਡੀ ਦਵਾਈ ਸੀ ਜੀ ਪਲੰਬਾ ਮਟਾਲੀ ਕਮਤੀ استعمال نہ کرو تو اللہ تعالیٰ تمہیں شفا دے رہے ہیں، کافی حد تک بہتر ہو چکے ہو تسی، لیکن مزید اجے تسی ایک مہینہ دوائی اور کھاؤ
1: جی۔ ڈاکٹر صاحب اگلا میسج سانو کیتا ہے اکرم صاحب نے سائی وال تو، لکھدے نے کہ میرے دل دیاں شریانہ بند نے، اس تو علاوہ یہ کہندے نے کہ دل دی دھڑکن بھی تیز ہو جاندی ہے، یعنی چل پھرن چ انہاں نوں مسئلہ ہوندا ہے، تھوڑا سارا چلن تے دل دی دھڑکن تیز ہو جاندی ہے۔ انہوں نے کہا کہ ہومیوپیتھک دے وچ اگر ایدا کوئی علاج ہے تے من دس دیو۔
2: جی بالکل، دل دیاں شریانہ بند ہو جان یا دل دا وال بند ہو جان یا چربی جمع ہو جائے دل دیاں وینز نالیاں دے وچ، اودی وجہ نال ہی بندے نوں ساہ چڑھنا شروع ہو جاندا ہے، دو قدم چلو تے دماغ نوں درد ہو جاندی ہے، یا جا نوں جڑا ٹھوڈی دے تھلے حصہ ہے منہ دا اوتھے وی درد شروع ہو جاندی ہے، تے اللہ تعالیٰ تہانوں شفا دے گا انشاءاللہ، دا بڑا اچھا تے مؤثر علاج موجود ہے۔ تہاڈی دوائی ہے جی ڈایا کارٹ تی، یہ تسی ڈایا کارڈ استعمال کرنے نے 10 قطرے دن چ 3 دفعہ، اس تو علاوہ تسی اجوا کھجور دے گٹلی سمیت پیسٹ بنا کے وہ بھی تسی شروع کرو، کیونکہ حضور پاک صلی اللہ علیہ وسلم دا فرمان ہے کہ اجوا کھجور گٹلی سمیت کھان نال دل دیاں بیماریاں ٹھیک ہو جاندیاں نے، تے تسی وہ بھی تسی علاج شروع کرو، بازاروں لے کے اجوا کھجور دے آپے پیسٹ بنا لو تے وہ دا صبح شام ایک چمچ صبح ایک شام استعمال کرو
1: جی۔ ڈاکٹر صاحب اگلا میسج سانو سکینہ نے کیتا ہے گرین ٹاؤن لاہور تو، لکھدیاں نے کہ مینوں کمر چ درد رہندی
2: جی،
1: اور اکثر لتاں چ وی درد ہوندی ہے، یعنی انہاں دے گوڈیاں دے وچ وی گیپ ہے ہڈی چ، انہاں نے کہا کہ مینوں ایہ بہت تکلیف رہندی ہے، تے 2-3 مہینے تو میں تہاڈے کولوں دوائی کھا رہی ہاں، اللہ دا شکر ہے کہ مینوں اے درد دا کافی آرام ہے۔ انہاں نے مزید دوائی ارسال کرن والوں لکھیا ہے،
2: ہاں جی انہاں گوڈیاں چ گیپ آ گیا سی، اودی وجہ نال انہاں دے کافی گوڈیاں درد رہندی سی، ہڈیاں دے وچ گیپ ہے، ہڈیاں کمزور ہو گئیاں نے، تے تسی جڑا نا تہاڈی کیلشیم دیاں دوائیاں نے کلکیریا فاس 6X تے کلکیریا فلور 6X، اے تسی دونوں دوائیاں 4-4 گولیاں دن چ 4 دفعہ تسی استعمال کرنیاں نے، اے دوائی تہانوں اسی بھیج رہے ہیں، اے وی پی کر رہے ہیں، اے تسی استعمال کرو مزید 2-3 مہینے، انشاءاللہ اللہ تعالی دے فضل نال تہاڈا اے گوڈیاں دا گیپ وی آستہ آستہ ٹھیک ہو جائے گا
1: جی۔ سامعین ساڈے نال ساڈے پروگرام چ موجود نے ہومیو ڈاکٹر سعید انور سلیری صاحب جی۔ ڈاکٹر صاحب اگلا میسج میں پڑھ رہی ہاں، فرحان صاحب نے کیتا ہے سانو ڈی ایچ اے لاہور تو، لکھدے نے کہ مینوں شوگر بہت زیادہ رہندی سی، یعنی شوگر انہاں دی ہائی رہندی سی، 500 تک بھی چلی جاندی سی، اے کہندے نے کہ مینوں کسے نے مشورہ دیتا سی، میں تہاڈے کولو آ کے دوائی لے کے گئے ہاں، میری شوگر ہن نارمل رہندی ہے، انہاں نے کہا کہ ڈاکٹر صاحب مینوں دس دیو کہ کنا عرصہ میں مزید دوائی کھانی ہے ایدے بارے چ، اور پرہیز دے بارے چ دس دیو، اور شوگر والی دوائی مینوں ارسال کر دیو۔
2: ہاں جی، شوگر دی تہاڈی دوائی سی سزیجیم جمبولینم مدر ٹنکچر، یہ تسی 5-5 قطرے صبح دوپہر شام استعمال کرنے نے، یہ ان شاء اللہ شوگر تہاڈی ہمیشہ ہی کنٹرول رہے گی، اور اس تو علاوہ شوگر دی وجہ نال جڑیاں مزید بیماریاں ہوندیاں، نظر کمزوری، دھندلا پن آ جانا، جوڑاں دیاں درداں، معدہ خراب، جسمانی نظام جڑا سست ہو جاندا ہے، سابی کمزوری، وہ بھی ان شاء اللہ تہاڈی ٹھیک رہے گی۔ یہ دوائی تہانوں اسی بھیج رہے ہیں ڈاک دے ذریعے، یہ تسی مزید اجے 2-4 مہینے استعمال کرو، تے 3 مہینے بعد تسی اپنا ایک مزید ایک شوگر دا ٹیسٹ ہوندا ہے، اونوں کہنے اسی HbA1c، وہ پھر کرا کے مینوں تسی اودی رپورٹ بھیجنی ہے
1: جی۔ سامنے ساڈے نال موجود نے ہومیو ڈاکٹر سعید انور سلیری صاحب جی۔ ڈاکٹر صاحب اگلا میسج میں پڑھ رہی ہاں، نوی صاحب نے لاہور تو کیتا ہے، انہاں نوں اکھاں دا مسئلہ ہے، یعنی انہاں دی اکھاں دے وچ سفید موتیاں اتر آیا سی، اس تو علاوہ انہاں دی نظر بھی دن بدن کمزور ہو رہی سی، انہاں نوں ایک ہور مسئلہ بھی سی، انہاں نوں موہریاں دا وی تکلیف سی نال انہاں نوں
2: جی۔
1: انہاں نے کہا ہے کہ میں دونوں مرضاں دی تہاڈے کولوں دوائی کھا رہے ہاں ڈاکٹر صاحب، میری نظر پہلے نا کافی بہتری دی طرف ہے، اور اللہ دا شکر ہے کہ میرے موہریاں دی وی جڑی تکلیف ہے پہلے نا بہت بہتر ہے۔ انہاں نے کہا ہے کہ ڈاکٹر صاحب دونوں مسئلیاں دی من دوائی مزید ارسال کر دیو
2: جی۔ بالکل، موہریاں دا مسئلہ ہوئے یا نظر کمزور ہو جاوے، انہاں دے اصل چ نظر دے وچ سفید موتی سی، اودی وجہ نال اے مسئلہ ہو رہا سی کہ انہاں نوں دھندلا نظر آن لگ پیا سی۔ تہاڈی دوائی ہے جی سنیری مارٹیما آئی ڈراپ، ہے تسی 2-2 قطرے 3 ٹائم پانے نے، تے اس تو علاوہ موہرے واسطے جوڑاں واسطے تہاڈی دوائی جڑی ہے وہ کالوسن 30 5 قطرے صبح دوپہر شام پینے نے، دونوں دوائیاں اسی تہانوں بھیج رہے ہیں ڈاک دے ذریعے، مزید تسی ایک مہینہ استعمال کرو تے انشاءاللہ تہاڈا موہرے دا مسئلہ ٹھیک ہو جائے گا، سفید موتیاں بھی ٹھیک ہو جائے گا، اودے واسطے تہانوں آپریشن دی بھی ضرورت نہیں رہے گی
1: جی۔ سامعین ڈاکٹر صاحب دا فون نمبر اور ایڈریس ایک واری پھر نوٹ کر لو، انور ہسپتال نزد تھانہ بادامی باغ لاہور، ہومیو ڈاکٹر سعید انور سلیری، فون نمبر ہے جی 03-00-44-1-3-8-6-0 نہیں 03-44-13-860۔ ڈاکٹر صاحب دے کلینک دے اوقات کار نے دوپہر 12 بجے تو شام 5 بجے تک، تے رات 8 بجے تو لے کے 11 بجے تک اپنے کلینک تے مریض ویکھتے نے۔ ਸਮੇਂ ਆਖਰ ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 0300 44 1380, ਯਾਨੀ 0300 44 1380। ਸਮੇਂ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਨੂੰ ਤੇ ਤਾਹਿਰਾ ਜਬੀਨ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।
3: FM 101, Abale Bale Oshawa Shawa.

0: there's music, and then there's magic. One Above, FM 101.
1: Herbal expert, Professor Suleiman de Tibbi Mashware.
2: Sony Penbrow, Tadi Khidmat Vich, Tadi Mizban Saima Hazire, Te Salamars Kartiye. Sony Penbrow, Te Mere Buzurgo. ਯਾਦ ਰੱਖੋ ਕਿ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਖਾਸ ਤੇ ਜ਼ਬਰਦਸਤ ਪ੍ਰੋਗਰਾਮ ਹੈ ਕਿਉਂਕਿ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣਦੇ ਹੋ
1: ਹਰਬਲ ਐਕਸਪਰਟ ਪ੍ਰੋਫੈਸਰ
2: ਸੁਲੇਮਾਨ ਦੇ ਤਿੱਬੀ ਮਸ਼ਵਰੇ ਤੇ ਭੈਣ ਭਰਾਓ ਤੁਸੀਂ ਇਹ ਵੀ ਜਾਣਦੇ ਹੋਵੋਗੇ ਕਿ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜਿਨ੍ਹਾਂ ਨੇ ਵਿਗੜੀਆਂ ਹੋਈਆਂ ਬਿਮਾਰੀਆਂ ਦਾ ਕਾਮਯਾਬ ਇਲਾਜ ਲੱਭਿਆ ਹੈ ਜਿਹਦੀ ਵਜ੍ਹਾ ਨਾਲ ਸੁਲੇਮਾਨ ਸਾਹਿਬ ਨੂੰ ਗੋਲਡ ਮੈਡਲ ਵੀ ਮਿਲਿਆ ਭੈਣ ਭਰਾਓ ਸ਼ੂਗਰ ਬਲੱਡ ਪ੍ਰੈਸ਼ਰ ਜੋੜਾਂ ਦਾ ਦਰਦ ਪੱਠਿਆਂ ਦਾ ਖਿਚਾਓ ਅਸਾਬੀ ਕਮਜ਼ੋਰੀ ਹੈਪਾਟਾਈਟਿਸ ਤੇ ਜਿਗਰ ਮੇਦੇ ਦੀਆਂ ਬਿਮਾਰੀਆਂ ਦਾ ਮੁਕੰਮਲ ਇਲਾਜ ਸੁਲੇਮਾਨ ਹੋਰਾਂ ਦਾ ਬਹੁਤ ਵੱਡਾ ਕਾਰਨਾਮਾ ਹੈ ਇਸ ਲਈ ਦੂਜੇ ਮੁਲਕਾਂ ਦੇ ਮਰੀਜ਼ ਵੀ ਸੁਲੇਮਾਨ ਸਾਹਿਬ ਤੋਂ ਇਲਾਜ ਕਰਵਾ ਰਹੇ ਨੇ ਸੋਹਣੇ ਭੈਣ ਭਰਾਓ ਜੇ ਤੁਸੀਂ ਵੀ ਅੱਲਾ ਨਾ ਕਰੇ ਕਿਸੇ ਬਿਮਾਰੀ ਵਿੱਚ ਫਸੇ ਹੋਏ ਹੋਵੋ ਤਾਂ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ ਜਿਹਦੇ ਲਈ ਤੁਹਾਨੂੰ ਜ਼ਰੂਰਤ ਹੋਵੇਗੀ ਸੁਲੇਮਾਨ ਸਾਹਿਬ ਦੇ ਐਡਰੈਸ ਦੀ ਅਤੇ ਜਨਾਬ ਤੁਸੀਂ ਨੋਟ ਫਰਮਾਓ ਸਾਡਾ ਪਤਾ ਅਤੇ ਫੋਨ ਨੰਬਰਸ
1: Suleiman Dawakhana registered pull flyover bil muqabil minare pakistan main ravi road lahore phone number 042-377-27160 yani 042-377-27160 mobile number hai 0300-414-2608 یعنی 03-414-2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com
2: ਜੀ ਭੈਣ ਭਰਾਓ ਪਤਾ ਤੁਸੀਂ ਨੋਟ ਫਰਮਾ ਲਿਆ ਤੇ ਜਨਾਬ ਹੁਣ ਅਸੀਂ ਤੁਹਾਡੀ ਮੁਲਾਕਾਤ ਕਰਾਨੇ ਆ ਮੁਲਕ ਦੇ ਮਸ਼ਹੂਰ ਤਬੀਬ ਤੇ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਸੁਲੇਮਾਨ ਸਾਹਿਬ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਨੀ ਆ
3: ਬੜੀ ਮਿਹਰਬਾਨੀ ਸਹਿਮਾ ਜੀ ਮੈਂ ਵੀ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਸਲਾਮ ਅਰਜ਼ ਕਰਨਾ ਵਾਂ ਤੇ ਮੇਰੀ ਦੁਆ ਏ ਕਿ ਸੋਹਣਾ ਰੱਬ ਮਰੀਜ਼ਾਂ ਨੂੰ ਸਿਹਤ ਤੇ ਤੰਦਰੁਸਤੀ ਦੇਵੇ
2: ਆਮੀਨ
1: ਸੁਲੇਮਾਨ ਸਾਹਿਬ ਈਮੇਲਸ ਤੇ SMS
2: ਜ਼ਿਆਦਾ ਤੇ ਪ੍ਰੋਗਰਾਮ ਦਾ ਵੇਲਾ ਮਹਦੂਦ ਹੁੰਦਾ ਇਸ ਲਈ ਫਟਾਫਟ ਈਮੇਲਸ ਤੇ SMS ਨਾ ਪੜ ਲਵਾਂ
3: ਹਾਂ ਜੀ ਜ਼ਰੂਰ ਪੜੋ ਜੀ
2: ਸੁਲੇਮਾਨ ਸਾਹਿਬ ਈਮੇਲ ਗਾਜ਼ੀ ਮੁਨੱਵਰ ਹੋਰਾਂ ਲਿਖੀ ਹੈ ਜਿਹੜੇ ਬਿਮਾਰੀ ਦੇ ਹੱਥੋਂ ਬਹੁਤ ਹੀ ਪਰੇਸ਼ਾਨ ਨੇ
3: ਅੱਛਾ
2: ਇਹ BCOM ਦੇ ਸਟੂਡੈਂਟ ਨੇ ਆਪਣਾ ਹਾਲ ਇੰਜ ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ ਮੈਨੂੰ ਬਦਖਵਾਬੀ ਦੀ ਤਕਲੀਫ 1 ਸਾਲ ਤੋਂ ਹੈ
3: ਅੱਛਾ
2: ਹੁਣ ਯੂਰਨ ਵਿੱਚ ਸਾੜ ਤੇ ਝੱਗ ਵੀ ਆਉਂਦਾ ਹੈ ਲੱਤਾਂ ਤੇ ਕਮਰ ਵਿੱਚ ਦਰਦ ਹੁੰਦਾ ਤੇ ਸਿਰ ਭਾਰੀ ਭਾਰੀ ਰਹਿੰਦਾ ਮੈਂ ਡਾਕਟਰ ਨੂੰ ਜਿਹੜਾ ਨਾ ਇਲਾਜ ਵੀ ਕਰਵਾਇਆ ਸੀ ਡਾਕਟਰ ਤੋਂ ਪਰ ਫਾਇਦਾ ਨਹੀਂ ਹੋਇਆ ਜਿਸਮ ਦੀ ਤਾਕਤ ਵੀ ਘਟਦੀ ਜਾ ਰਹੀ ਹੈ ਮੈਂ ਬਹੁਤ ਹੀ ਪਰੇਸ਼ਾਨ ਹਾਂ ਤੇ ਬੜੀ ਉਮੀਦ ਨਾਲ ਤੁਹਾਨੂੰ ਈਮੇਲ ਲਿਖੀ ਹੈ ਕਿ ਤੁਸੀਂ ਮੇਰੀ ਮਦਦ ਕਰੋਗੇ
3: ਜੀ ਬੇਟਾ ਜੀ ਬਦਖਵਾਬੀ ਤੇ ਵੈਸੇ ਹੀ ਬਹੁਤ ਭੈੜੀ ਬਿਮਾਰੀ ਹੈ ਤੇ ਸੋਨੇ ਦਾ ਸੁਹਾਗਾ ਇਹ ਵੇ ਕਿ ਬਿਮਾਰੀ 1 ਸਾਲ ਪੁਰਾਣੀ ਹੋ ਗਈ ਹੈ ਜਿਹਦੀ ਵਜ੍ਹਾ ਨਾਲ ਤੁਹਾਨੂੰ ਯੂਰਿਨ ਵਿੱਚ ਇਨਫੈਕਸ਼ਨ ਵੀ ਹੋ ਗਈ ਹੈ ਤੇ ਅਸਾਬੀ ਕਮਜ਼ੋਰੀ ਵੀ ਵੱਧਦੀ ਜਾ ਰਹੀ ਹੈ ਇਸ ਲਈ ਤੁਸੀਂ ਆਪਣੀ ਬਿਮਾਰੀ ਨੂੰ ਹੋਰ ਨਾ ਵਧਾ ਲਓ ਬੇਟਾ ਜੀ ਤੁਹਾਡੇ ਲਈ ਬਿਹਤਰੀਨ ਮਸ਼ਵਰਾ ਇਹ ਵੇ ਕਿ ਤੁਸੀਂ ਆਪ ਦੁਆਖਾਨੇ ਤੇ ਤਸ਼ਰੀਫ ਲਿਆਓ ਮੈਂ ਤੁਹਾਡੀ ਜਿਸਮਾਨੀ ਹਾਲਤ ਨੂੰ ਵੇਖਾਂਗਾ ਤੁਹਾਡਾ ਮੁਕੰਮਲ ਚੈੱਕਅਪ ਹੋਵੇਗਾ ਤੇ ਜਦੋਂ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਹੋ ਜਾਵੇਗੀ ਤੇ ਫਿਰ ਮੈਂ ਤੁਹਾਡੇ ਲਈ ਦੁਆ ਲਿਖਾਂਗਾ ਜਿਹਦੇ ਨਾਲ ਸੋਹਣਾ ਰੱਬ ਕਰਮ ਕਰੇਗਾ ਤੇ ਇਨਸ਼ਾਅੱਲਾ 2-3 ਹਫ਼ਤਿਆਂ ਦੇ ਵਿੱਚ ਤੁਸੀਂ ਪੂਰੀ ਤਰ੍ਹਾਂ ਸਿਹਤਯਾਬ ਹੋ ਜਾਓਗੇ
2: ਇਨਸ਼ਾਅੱਲਾ ਤਾਲਾ ਜੀ ਇਨਸ਼ਾਅੱਲਾ ਤਾਲਾ ਸੁਲੇਮਾਨ ਸਾਹਿਬ ਈਮੇਲ ਬੜੀ ਮਜ਼ੇਦਾਰ ਹੈ
3: ਕਿਉਂ ਸਹਿਮਾ ਐਚਲੇ ਵਿੱਚ ਕੋਈ ਖਾਣ ਵਾਲੀ ਸ਼ੈ ਆਈ ਹੈ
2: ਸੁਲੇਮਾਨ ਸਾਹਿਬ ਤੁਸੀਂ ਤੇ ਮੇਰੇ ਖਾਣ ਪੀਣ ਨੂੰ ਨਜ਼ਰ ਲਾ ਦਿਓਗੇ ਸੁਲੇਮਾਨ ਸਾਹਿਬ ਸੁਣੋ ਇਹ ਕਿੰਨੀ ਮਜ਼ੇਦਾਰ ਈਮੇਲ ਈਮੇਲ ਖੁਰਸ਼ੀਦ ਮਹਿਮੂਦ ਹੋਰਾਂ ਲਿਖੀ ਹੈ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ ਮੈਨੂੰ ਇਸ ਵੇਲੇ ਕੋਈ ਬਿਮਾਰੀ ਨਹੀਂ ਪਰ ਲੱਗਦਾ ਹੈ ਕਿ ਮੈਨੂੰ ਕੋਈ ਬਿਮਾਰੀ ਹੋਣ ਵਾਲੀ ਹੈ ਕਿਉਂਕਿ ਮੇਰਾ ਦਿਲ ਬਹੁਤ ਘਬਰਾਉਂਦਾ ਹੈ ਹਰ ਵੇਲੇ ਜ਼ਿਹਨ ਤੇ ਫਿਕਰ ਸਵਾਰ ਰਹਿੰਦੀ ਹੈ ਤੇ ਖੌਫ ਜਿਹਾ ਰਹਿੰਦਾ ਮਸ਼ਵਰਾ ਦਿਓ ਸੁਲੇਮਾਨ ਸਾਹਿਬ ਲੱਗਦਾ ਹੈ ਕਿ ਇਹ ਭਾਈ ਹੋਰੀ ਵੀ ਨਜੂਮੀ ਨੇ
3: ਜੀ ਸਹਿਮਾ ਮੈਂ ਭਾਈ ਹੋਰਾਂ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਭਾਈ ਜੀ ਸਹਿਮਾ ਹੋਰਾਂ ਨੇ ਤੁਹਾਨੂੰ ਠੀਕ ਹੀ ਕਿਹਾ ਹੈ ਕਿ ਤੁਸੀਂ ਸ਼ਾਇਦ ਨਜੂਮੀ ਹੋ ਕਿ ਆਉਣ ਵਾਲੀ ਬਿਮਾਰੀ ਦੀ ਪੇਸ਼ਨ ਕੋਈ ਕਰ ਰਹੇ ਹੋ ਭਾਈ ਜੀ ਰੱਬ ਤੋਂ ਖੈਰ ਮੰਗੋ ਤੇ ਬੇਫਿਕਰ ਹੋ ਜਾਓ ਅਲਬਤਾ ਇਹ ਗੱਲ ਜ਼ਰੂਰ ਹੈ ਕਿ ਤੁਹਾਨੂੰ ਕੋਈ ਨਫਸਿਆਤੀ ਮਸਲਾ ਹੈ ਜਿਹਨੇ ਤੁਹਾਡੇ ਦਿਨ ਮੁਤਾਸਰ ਕੀਤਾ ਹੈ ਇਸ ਲਈ ਤੁਸੀਂ ਕਿਸੇ ਦਿਨ ਦੁਆਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਨਫਸਿਆਤੀ ਤੌਰ 'ਤੇ ਤੁਹਾਡਾ ਇਲਾਜ ਕਰ ਸਕਾਂ ਤੁਹਾਡੀ ਫਿਕਰਮੰਦੀ ਖੌਫ ਅਤੇ ਪਰੇਸ਼ਾਨੀ ਰੱਬ ਦੀ ਮਿਹਰਬਾਨੀ ਨਾਲ ਬਿਲਕੁਲ ਦੂਰ ਹੋ ਜਾਏਗੀ ਤੇ ਤੁਸੀਂ ਸਕੂਨ ਵਾਲੀ ਜ਼ਿੰਦਗੀ ਗੁਜ਼ਾਰ ਸਕੋਗੇ ਇਨਸ਼ਾਅੱਲਾ
2: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ SMS ਆਸਮ ਸ਼ਰੀਫ ਹੋਰਾਂ ਲਿਖੀ ਹੈ
3: ਜੀ ਜੀ,
2: ਇਹ ਕਹਿੰਦੇ ਨੇ ਕਿ ਮੇਰੀ ਵਾਈਫ ਦਾ ਵਜ਼ਨ ਬਹੁਤ ਹੀ ਵੱਧ ਗਿਆ, ਹਾਲਾਂ ਉਹ ਡਾਇਟਿੰਗ ਵੀ ਕਰਦੇ ਨੇ ਤੇ ਇਹਦੇ ਇਲਾਵਾ ਸਲੀਮਿੰਗ ਕੋਰਸ ਵੀ ਇਸਤੇਮਾਲ ਕੀਤਾ ਸੀ ਜਿਹਦੇ ਨਾਲ ਦਿਲ ਘਬਰਾਉਣ ਲੱਗ ਗਿਆ ਤੇ ਫਾਇਦਾ ਵੀ ਕੋਈ ਨਹੀਂ ਹੋਇਆ। ਸੁਲੇਮਾਨ ਸਾਹਿਬ, ਮੇਰੇ ਇੱਕ ਦੋਸਤ ਨੇ ਆਪਣੀ ਵਾਈਫ ਲਈ ਤੁਹਾਡੇ ਕੋਲੋਂ ਦਵਾਈ ਮੰਗਵਾਈ ਸੀ ਜਿਹਦੇ ਨਾਲ ਉਹ ਠੀਕ ਹੋ ਗਏ ਨੇ, ਮੈਂ ਉਹਨਾਂ ਦੇ ਕਹਿਣ ਤੇ ਤੁਹਾਨੂੰ SMS ਲਿਖੀ ਹੈ, ਮੈਨੂੰ ਵੀ ਉਹੀ ਉਹ ਦਵਾ ਕਰ ਦਿਓ, ਮਿਹਰਬਾਨੀ ਹੋਵੇਗੀ।
3: ਆਸਮ ਭਾਈ, ਮੋਟਾਪੇ ਦਾ ਇਲਾਜ ਫਾਕੇ ਨਹੀਂ ਬਲਕਿ ਦਵਾਈ ਹੈ। ਯਾਦ ਰੱਖੋ ਕਿ ਫਾਕਾ ਕਰਨ ਨਾਲ ਜਿਸਮ ਵਿੱਚ ਗਜ਼ਾਈ ਕਮੀ ਹੋ ਜਾਂਦੀ ਹੈ ਜਿਹਦੇ ਨਾਲ ਦੂਜੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਨੇ। ਭਾਈ ਜੀ, ਮੋਟਾਪੇ ਤੋਂ ਬਚਣ ਲਈ ਦੋ ਚੀਜ਼ਾਂ ਬਹੁਤ ਹੀ ਜ਼ਰੂਰੀ ਨੇ, ਪਹਿਲੇ ਨੰਬਰ 'ਤੇ ਮੁਨਾਸਬ ਖੁਰਾਕ ਅਤੇ ਦੂਜੇ ਨੰਬਰ 'ਤੇ ਹਲਕੀ ਫੁਲਕੀ ਵਰਜਿਸ਼। ਮੇਰੇ ਭਾਈ, ਮੈਂ ਤੁਹਾਨੂੰ ਦਵਾਈ ਦੇ ਨਾਲ ਨਾਲ ਖੁਰਾਕ ਦਾ ਚਾਰਟ ਵੀ ਕਰ ਰਹੇ ਹਾਂ, ਤੁਸੀਂ ਆਪਣੀ ਵਾਈਫ ਨੂੰ ਚਾਰਟ ਦੇ ਮੁਤਾਬਿਕ ਖੁਰਾਕ ਦਿਓ ਅਤੇ ਨਾਗੇ ਦੇ ਬਗੈਰ ਦਵਾਈ ਇਸਤੇਮਾਲ ਕਰਾਓ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਮੋਟਾਪੇ ਤੋਂ ਜਾਨ ਛੁੱਟ ਜਾਵੇਗੀ ਅਤੇ ਦੂਜੀ ਗੱਲ ਇਹ ਵੇ ਕਿ ਕਮਜ਼ੋਰੀ ਵੀ ਨਹੀਂ ਹੋਵੇਗੀ। ਵਰਜਿਸ਼, ਮੇਰੇ ਭਾਈ, ਮੈਂ ਤੁਹਾਨੂੰ ਦਵਾਈ ਦੇ ਨਾਲ ਨਾਲ ਖੁਰਾਕ ਦਾ ਚਾਰਟ ਵੀ ਕਰ ਰਹੇ ਹਾਂ, ਤੁਸੀਂ ਆਪਣੀ ਵਾਈਫ ਨੂੰ ਚਾਰਟ ਦੇ ਮੁਤਾਬਿਕ ਖੁਰਾਕ ਦਿਓ ਅਤੇ ਨਾਗੇ ਦੇ ਬਗੈਰ ਦਵਾਈ ਇਸਤੇਮਾਲ ਕਰਾਓ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਮੋਟਾਪੇ ਤੋਂ

0: ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਯਾਦਦਾਸ਼ ਵੱਧ ਜਾਵੇ। ਵੈਸੇ ਸੁਲੇਮਾਨ ਸਾਹਿਬ, ਮੈਨੂੰ ਵੀ ਕੋਈ ਇਹੋ ਜਿਹੀ ਦਵਾਈ ਦਿਓ ਕਿ ਦਿਮਾਗ ਫਰ ਫਰ ਹੋ ਜਾਏ।
1: ਸਹਿਮਾ ਜੀ, ਤੁਸੀਂ ਤਾਂ ਦਵਾਈ ਦੇ ਬਗੈਰ ਹੀ ਮਾਸ਼ਾਅੱਲਾ ਕੰਪਿਊਟਰ ਹੋ, ਤੁਹਾਨੂੰ ਦਵਾਈ ਦੀ ਕੀ ਜ਼ਰੂਰਤ ਹੈ? ਤਾਂ ਹਰ ਭਾਈ ਦਿਮਾਗੀ ਕਮਜ਼ੋਰੀ ਨਾਲ ਯਾਦਦਾਸ਼ਤ ਖਰਾਬ ਹੋਣ ਦੇ ਇਲਾਵਾ ਨਜ਼ਰ ਘੱਟ ਜਾਂਦੀ ਹੈ ਅਤੇ ਵਾਲ ਵੀ ਸਫੈਦ ਹੋਣ ਲੱਗ ਪੈਂਦੇ ਨੇ। ਇਸ ਲਈ ਇਲਾਜ ਵਿੱਚ ਸੁਸਤੀ ਨਹੀਂ ਹੋਣੀ ਚਾਹੀਦੀ। ਮੇਰੇ ਭਾਈ, ਤੁਸੀਂ ਤੇਜ਼ ਮਿਰਚਾਂ, ਮਸਾਲੇਦਾਰ ਚੀਜ਼ਾਂ ਵਰਤੋ ਅਤੇ ਮਸਲਾਂ ਦੀ ਦਾਲ ਤੋਂ ਪਰਹੇਜ਼ ਕਰੋ ਅਤੇ ਸਵੇਰ ਦੇ ਟਾਈਮ 'ਤੇ ਪੈਦਲ ਜ਼ਰੂਰ ਤੁਰਿਆ ਕਰੋ ਤਾਂ ਕਿ ਦੌਰਾਨੇ ਖੂਨ ਠੀਕ ਰਹੇ। ਮੇਰੇ ਭਾਈ, ਮੈਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਦਵਾਈ ਪਾਰਸਲ ਕਰਾ ਰਿਹਾ, ਤੁਸੀਂ ਇਹ ਦਵਾਈ ਇਸਤੇਮਾਲ ਕਰੋ, ਸੋਨੇ ਰੱਬ ਦੀ ਮਿਹਰਬਾਨੀ ਨਾਲ ਯਾਦਦਾਸ਼ਤ ਵੱਧ ਜਾਵੇਗੀ ਅਤੇ ਵਾਲ ਵੀ ਸਫੈਦ ਨਹੀਂ ਹੋਣਗੇ
0: ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਤਾਲਾ। ਮੋਹਤਰਮ ਭੈਣ ਭਰਾਓ ਅਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤਾਂ ਦੇਰ ਨਾ ਕਰੋ। ਮੁਕੰਮਲ ਇਲਾਜ ਤੇ
2: ਈਮੇਲਸ ਤੇ SMS
0: ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰੇਸਗੀਰ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
3: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
0: ਸੁਲੇਮਾਨ ਸਾਹਿਬ, ਇਹ ਈਮੇਲ ਰਾਸ਼ਿਦ ਹਾਰੂਨ ਨੇ ਲਿਖੀ ਹੈ। ਇਹ ਆਂਦੇ ਨੇ ਕਿ ਮੈਨੂੰ ਕਮਜ਼ੋਰੀ ਬਹੁਤ ਹੋ ਗਈ ਹੈ, ਭੁੱਖ ਤੇ ਬਹੁਤ ਲੱਗਦੀ ਹੈ ਪਰ ਜਿਸਮ ਵਿੱਚ ਦਰਦ ਹੁੰਦਾ ਰਹਿੰਦਾ, ਨੀਂਦਰ ਵੀ ਠੀਕ ਤਰ੍ਹਾਂ ਨਹੀਂ ਆਉਂਦੀ ਤੇ ਪਿਆਸ ਬਹੁਤ ਲੱਗਦੀ ਹੈ। ਮੈਂ ਸ਼ਰਬਤ ਬਜ਼ੂਰੀ ਵੀ ਪੀਂਦਾ ਵਾਂ ਪਰ ਫਰਕ ਨਹੀਂ ਪਿਆ, ਮਸ਼ਵਰਾ ਦਿਓ।
1: ਰਾਸ਼ਿਦ ਭਾਈ, ਇਹ ਅਲਾਮ ਤਾਂ ਠੀਕ ਨਹੀਂ। ਮੈਂ ਤੁਹਾਨੂੰ ਮਸ਼ਵਰਾ ਦੇਣਾ ਕਿ ਤੁਸੀਂ ਫੌਰੀ ਤੌਰ ਤੇ ਆਪਣੀ ਸ਼ੂਗਰ ਚੈੱਕ ਕਰਵਾਓ ਤੇ ਉਸ ਤੋਂ ਬਾਅਦ ਮੈਨੂੰ ਸਾਰੀ ਹਕੀਕਤ ਲਿਖੋ, ਉਹਦੇ ਬਾਅਦ ਹੀ ਮੈਂ ਤੁਹਾਨੂੰ ਇਲਾਜ ਬਾਰੇ ਦੱਸਾਂਗਾ। ਰਾਸ਼ਿਦ ਭਾਈ, ਤੁਸੀਂ ਸ਼ਰਬਤ ਬਜ਼ੂਰੀ ਇਸਤੇਮਾਲ ਨਾ ਕਰੋ ਕਿਉਂਕਿ ਇਹੋ ਜਿਹੀ ਅਲਾਮਤਾਂ ਵਿੱਚ ਸ਼ਰਬਤ ਬਜ਼ੂਰੀ ਦਾ ਇਸਤੇਮਾਲ ਠੀਕ ਨਹੀਂ ਹੁੰਦਾ।
0: ਜੀ ਰਾਸ਼ਿਦ ਭਾਈ, ਤੁਸੀਂ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਐਸੇ ਮਸ਼ਵਰੇ ਤੇ ਫੌਰੀ ਤੌਰ ਤੇ ਅਮਲ ਕਰੋ। ਸੁਲੇਮਾਨ ਸਾਹਿਬ, ਈਮੇਲ ਬੜੀ ਕਰਾਰੀ ਹੈ ਤੇ ਚਟਕਾਰੇਦਾਰ, ਤੁਸੀਂ ਸੁਣੋਗੇ ਤੇ ਤੁਹਾਨੂੰ ਵੀ ਭੁੱਖ ਲੱਗ ਜਾਵੇਗੀ। ਈਮੇਲ ਨਵੀਦ ਅਸਲਮ ਨੇ ਲਿਖੀ ਹੈ, ਕਹਿੰਦੇ ਨੇ ਕਿ ਮੈਂ ਤਿੱਕੇ ਕਬਾਬ, ਹਲੀਮ, ਕੜਾਈ ਗੋਸ਼ਤ, ਨਿਹਾਰੀ, ਸਿਰੀ ਪਾਏ, ਬੌਂਗ ਤੇ ਹਲਵਾ ਪੂਰੀ ਬਹੁਤ ਸ਼ੌਕ ਨਾਲ ਖਾਣਾ ਵਾ, ਪਰ ਕੁਝ ਦਿਨਾਂ ਤੋਂ ਭੁੱਖ ਘਟ ਗਈ ਹੈ। ਰੋਟੀ ਖਾਣ ਤੋਂ ਬਾਅਦ ਢਿੱਡ ਵਿੱਚ ਗੈਸ ਬਣਦੀ ਹੈ ਤੇ ਬਾਸੀ ਡਕਾਰਾਂ ਆਉਂਦੀਆਂ ਨੇ, ਕਈ ਵਾਰੀ ਤੇ ਮੂੰਹ ਵਿੱਚ ਛਾਲੇ ਵੀ ਬਣ ਜਾਂਦੇ ਨੇ। ਜਦੋਂ ਤੀਕਰ ਖਾਰੀ ਬੋਤਲ ਨਾ ਪੀਵਾਂ ਰੋਟੀ ਹਜ਼ਮ ਨਹੀਂ ਹੁੰਦੀ। ਦਵਾਈ ਪਾਰਸਲ ਕਰ ਦਿਓ, ਹੈ ਨਾ ਕਰਾਰੀ ਚਿੱਠੀ।
1: ਸਹਿਮਾ ਜੀ, ਮੈਨੂੰ ਤੇ ਲੱਗਦਾ ਹੈ ਕਿ ਨਵੀਦ ਸਾਹਿਬ ਕਿਸੇ ਹੋਟਲ ਤੇ ਕੰਮ ਕਰਦੇ ਨੇ, ਇਸ ਲਈ ਇਹੋ ਜਿਹੀਆਂ ਚੀਜ਼ਾਂ ਰੋਜ਼ ਹੀ ਖਾਂਦੇ ਰਹਿੰਦੇ ਨੇ। ਪਰ ਸਹਿਮਾ ਜੀ, ਤੁਸੀਂ ਵੇਖਿਆ ਕਿ ਇਹੋ ਜਿਹੇ ਚਟਕਾਰੇ ਨਾਲ ਬੰਦੇ ਦਾ ਕੀ ਹਾਲ ਹੋ ਜਾਂਦਾ ਹੈ? ਇਹੋ ਜਿਹੀਆਂ ਚੀਜ਼ਾਂ ਨਾਲ ਮੈਦੇ ਵਿੱਚ ਤਬੀਅਤ ਵੱਧ ਜਾਂਦੀ ਹੈ ਅਤੇ ਮੈਦੇ ਦਾ ਨਿਜ਼ਾਮ ਖਰਾਬ ਹੋ ਜਾਂਦਾ ਹੈ। ਇਸ ਲਈ ਮੈਂ ਨਵੀਦ ਸਾਹਿਬ ਨੂੰ ਮਸ਼ਵਰਾ ਦਿਆਂਗਾ ਕਿ ਆਪਣੀ ਪਸੰਦ ਦੀ ਸ਼ੈ ਜ਼ਰੂਰ ਖਾਓ ਪਰ ਹਰ ਸ਼ੈ ਕਿਸੇ ਹਿਸਾਬ ਕਿਤਾਬ ਨਾਲ ਖਾਣੀ ਚਾਹੀਦੀ ਹੈ।
0: ਬਿਲਕੁਲ ਸਹੀ,
1: ਯਾਨੀ ਕਿਸੇ ਵੀ ਸ਼ੈ ਦੀ ਜ਼ਿਆਦਤੀ ਠੀਕ ਨਹੀਂ ਹੁੰਦੀ। ਉਹ ਅੰਗਰੇਜ਼ੀ ਦਾ ਮਕੂਲਾ ਨਾ ਜੀ ਸਹਿਮਾ ਜੀ, ਕਿ ਐਕਸੈਸ ਆਫ ਐਵਰੀਥਿੰਗ ਇਜ਼ ਬੈਡ।
0: ਯੈਸ ਯੈਸ।
1: ਤੇ ਨਵੀਦ ਭਾਈ, ਤੁਸੀਂ ਰੋਟੀ ਖਾਣ ਤੋਂ ਬਾਅਦ ਪੈਦਲ ਜ਼ਰੂਰ ਤੁਰਿਆ ਕਰੋ, ਤੁਹਾਡੇ ਮਿਹਦੇ ਵਿੱਚ ਤਜ਼ਾਬੀਅਤ ਜ਼ਿਆਦਾ ਹੋ ਗਈ ਹੈ, ਇਸ ਲਈ ਇਹੋ ਜਿਹੀਆਂ ਚੀਜ਼ਾਂ ਬਿਲਕੁਲ ਨਾ ਖਾਓ। ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਵਾ ਦਿਆਂਗਾ, ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਓਗੇ।
0: ਬਿਲਕੁਲ ਸਹੀ ਜੀ, ਬਿਲਕੁਲ। ਸੁਲੇਮਾਨ ਸਾਹਿਬ, ਅਗਲੀ ਈਮੇਲ ਨੁਮਾਨ ਅਹਿਮਦ ਹੋਰਾਂ ਲਿਖੀ ਹੈ।
1: ਜੀ ਜੀ।
0: ਇਹ ਕਹਿੰਦੇ ਨੇ ਕਿ ਮੈਨੂੰ ਨਾਨ ਤੇ ਸਿਰੀ ਪਾਏ ਦਾ ਨਾਸ਼ਤਾ ਕਰਨ ਦੀ ਆਦਤ ਹੈ ਤੇ ਰਾਤ ਨੂੰ ਮੈਂ ਆਮ ਤੌਰ ਤੇ ਬਾਰਬੀਕਿਊ ਖਾਣਾ ਵਾ।
1: ਅੱਛਾ।
0: ਕੁਝ ਦਿਨਾਂ ਤੋਂ ਰੋਟੀ ਹਜ਼ਮ ਨਹੀਂ ਹੋ ਰਹੀ। ਡਾਕਟਰ ਨੂੰ ਵਿਖਾਇਆ ਸੀ ਤੇ ਉਹਨਾਂ ਨੇ ਕਿਹਾ ਕਿ ਸਵੇਰੇ ਡਬਲ ਰੋਟੀ ਤੇ ਰਾਤ ਨੂੰ ਇੱਕ ਫੁਲਕਾ ਖਾਇਆ ਕਰ।
1: ਜੀ ਜੀ।
0: ਸੁਲੇਮਾਨ ਸਾਹਿਬ, ਮੇਰੇ ਕੋਲੋਂ ਇਹ ਨਹੀਂ ਖਾਧਾ ਜਾਂਦਾ, ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਕਿ ਬਿਮਾਰੀ ਵੀ ਠੀਕ ਹੋ ਜਾਵੇ ਤੇ ਮੈਂ ਆਪਣੀ ਪਸੰਦ ਦੀਆਂ ਚੀਜ਼ਾਂ ਵੀ ਖਾ ਸਕਾਂ। ਲਓ ਜੀ ਸੁਲੇਮਾਨ ਸਾਹਿਬ, ਤੁਸੀਂ ਤੇ ਮੈਨੂੰ ਚੋਪੜੀ ਇੱਕ ਨਹੀਂ ਖਾਣ ਦਿੰਦੇ, ਇਹ ਭਾਈ ਹੋਰ ਚੋਪੜੀਆਂ ਨਾਲ ਤਿੰਨ ਤਿੰਨ ਮੰਗ ਰਹੇ ਨੇ।
1: ਸਹਿਮਾ ਜੀ, ਤੁਸੀਂ ਚੋਪੜੀਆਂ ਦਾ ਨਤੀਜਾ ਵੀ ਦੇਖ ਲਿਆ ਨਾ ਕਿ ਹੁਣ ਇਹ ਸਰੀ ਪਾਵੇ ਤੇ ਬਾਰਬੀਕਿਊ ਨੂੰ ਤਰਸ ਰਹੇ ਨੇ। ਇਸ ਲਈ ਤਾਂ ਕਹਿੰਦੇ ਨੇ ਕਿ ਓਨਾ ਖਾਓ ਜਿੰਨਾ ਪਚਾਓ।
0: ਬਿਲਕੁਲ।
1: ਜਦੋਂ ਪਚਾ ਹੀ ਨਾ ਸਕੋਗੇ ਤੇ ਖਾਣ ਦਾ ਕੀ ਫਾਇਦਾ ਹੋਵੇਗਾ? ਉਹ ਤਾਂ ਉਲਟਾ ਨੁਕਸਾਨ ਹੋ ਜਾਵੇਗਾ ਨਾ ਜੀ।
0: ਬਿਲਕੁਲ ਬਿਲਕੁਲ।
1: ਸਹਿਮਾ ਜੀ, ਖੁਰਾਕ ਸਿਹਤਮੰਦੀ ਲਈ ਬਹੁਤ ਹੀ ਜ਼ਰੂਰੀ ਹੈ। پر خوراک ہمیشہ مناسب

0: ਸਭ ਹੋਣੀ ਚਾਹੀਦੀ ਹੈ। ਮੁਨਾਸਬ ਖੁਰਾਕ ਜਿਸਮ ਨੂੰ ਤਾਕਤ ਅਤੇ ਫਾਲਤੂ ਖੁਰਾਕ ਜਿਸਮ ਨੂੰ ਬਿਮਾਰੀਆਂ ਦਾ ਕਾਰਨ ਬਣਾ ਦਿੰਦੀ ਹੈ।
1: ਬਿਲਕੁਲ ਸਹੀ।
0: ਹੁਣ ਇਹ ਭਾਈ ਸਾਹਿਬ ਨੂੰ ਫਾਲਤੂ ਖੁਰਾਕ ਦੀ ਵਜ੍ਹਾ ਨਾਲ ਮੇਦੇ ਵਿੱਚ ਤਜ਼ਾਬੀਅਤ ਹੋ ਗਈ ਹੈ, ਰੱਬ ਨਾ ਕਰੇ ਜੇ ਇਹ ਬਿਮਾਰੀ ਵੱਧ ਗਈ ਅਤੇ ਮੇਦੇ 'ਤੇ ਸੋਜਨ ਅਤੇ ਫਿਰ ਇਸ ਤੋਂ ਬਾਅਦ ਅਲਸਰ ਦੀ ਤਕਲੀਫ ਵੀ ਹੋ ਸਕਦੀ ਹੈ।
1: ਸੁਲੇਮਾਨ ਸਾਹਿਬ, ਇਹ ਅਲਸਰ ਕੀ ਹੁੰਦਾ ਹੈ?
0: ਇਹ ਅਲਸਰ ਜੀ ਜਦੋਂ ਮੇਦਾ ਦੇ ਉੱਤੇ ਸੋਜਿਸ਼ ਹੋ ਜਾਂਦੀ ਹੈ ਨਾ, ਸੋਜਿਸ਼ ਤੋਂ ਬਾਅਦ ਜ਼ਖਮ ਹੋ ਜਾਂਦਾ, ਉਹ ਜ਼ਖਮ ਨੂੰ ਅਲਸਰ ਕਹਿੰਦੇ ਨੇ।
1: ਸੁਲੇਮਾਨ ਸਾਹਿਬ, ਬਹੁਤ ਖਤਰਨਾਕ।
0: ਹਾਂਜੀ, ਇਹ ਤਾਂ ਬਹੁਤ ਖਤਰਨਾਕ ਹੈ ਜੀ। ਤਾਂ ਫਿਰ ਕੋਈ ਮਿਰਚਾਂ ਵਾਲੀ ਕੋਈ ਚੀਜ਼ ਖਾ ਹੀ ਨਹੀਂ ਸਕਦੇ, ਇਹਨਾਂ ਨੂੰ ਜ਼ਿਆਦਾ ਦੁੱਧ ਵਗੈਰਾ ਪੀਣਾ ਚਾਹੀਦਾ। ਹਾਂਜੀ, ਅਤੇ ਸਹਿਮਾ ਜੀ, ਮੈਂ ਨੁਮਾਨ ਭਾਈ ਨੂੰ ਦਵਾਈ ਪਾਰਸਲ ਕਰਾ ਦਿਆਂਗਾ, ਇਨਸ਼ਾਅੱਲਾ ਠੀਕ ਹੋ ਜਾਣਗੇ। ਪਰ ਇਹਨਾਂ ਨੂੰ ਰੋਟੀ ਤੋਂ ਬਾਅਦ ਸੈਰ ਜ਼ਰੂਰ ਕਰਨੀ ਪਵੇਗੀ। ਅਤੇ ਇਹ ਜਿਹੜੀ ਮਿਰਚ ਮਸਾਲੇ ਵਾਲੀ ਅਤੇ ਗੋਸ਼ਤ ਵਾਲੀਆਂ ਗਜ਼ਾ ਹੈ ਨਾ, ਮੈਂ ਪਹਿਲਾਂ ਵੀ ਦੱਸਿਆ ਕਿ ਇਹ ਇਹਨਾਂ ਨੂੰ ਬਿਲਕੁਲ ਘੱਟ ਖਾਣੀਆਂ ਚਾਹੀਦੀਆਂ ਨੇ, ਅਤੇ ਫਿਰ ਸੋਨਾ ਰੱਬ ਇਹਨਾਂ 'ਤੇ ਆਪਣਾ ਕਰਮ ਕਰੇਗਾ।
1: ਸੁਲੇਮਾਨ ਸਾਹਿਬ, ਵੈਸੇ ਇੱਕ ਗੱਲ ਹੈ, ਇਹ ਬਾਰਬੀਕਿਊ ਤਾਂ ਮੈਨੂੰ ਵੀ ਬਹੁਤ ਹੀ ਪਸੰਦ।
0: ਅੱਛਾ,
1: ਮੇਰਾ ਦਿਲ ਕਰਦਾ ਕਿ ਮੈਂ ਤਿੰਨੋਂ ਟਾਈਮ ਇਹੀ ਖਾਵਾਂ।
0: ਹਾਂ ਹਾਂ, ਜ਼ਰੂਰ ਖਾਓ, ਪਰ ਜਦੋਂ ਜਿਸਮ ਮੋਟਾ ਵਜਾ ਹੋ ਜਾਵੇਗਾ ਨਾ ਤੁਹਾਡਾ, ਤਾਂ ਸਮਾ ਜੀ ਮੈਂ ਦਵਾ ਨਹੀਂ ਜੇ ਦੇਣੀ ਤੁਹਾਨੂੰ।
1: ਹਾਏ ਹਾਏ ਸੁਲੇਮਾਨ ਸਾਹਿਬ, ਮੈਨੂੰ ਟੀਂਡੇ ਕੱਦੂ ਹੀ ਠੀਕ ਨੇ, ਮੈਨੂੰ ਮੋਟਾਪਾ ਜਿਹੜਾ ਨਾ, ਮੋਟਾ ਜਿਸਮ ਬਿਲਕੁਲ ਹੀ ਬਹੁਤ ਬੁਰਾ ਲੱਗਦਾ। ਸੁਲੇਮਾਨ ਸਾਹਿਬ, ਐਸ ਐਮ ਐਸ ਵਾਰਸ ਅਲੀ ਸਾਹਿਬ ਨੇ ਲਿਖੀ ਹੈ, ਇਹ ਕਹਿੰਦੇ ਨੇ ਕਿ ਮੈਨੂੰ ਬੜੇ ਚਿਰ ਤੋਂ ਰੇਸ਼ੇ ਤੇ ਕੇਰੇ ਦੀ ਤਕਲੀਫ ਹੈ
0: ਜੀ,
1: ਸਿਰ ਬਹੁਤ ਦਰਦ ਕਰਦਾ ਹੈ ਤੇ ਰੇਸ਼ੇ ਦੀ ਵਜ੍ਹਾ ਨਾਲ ਸਾਰੀ ਰਾਤ ਨੀਂਦ ਨਹੀਂ ਆਉਂਦੀ। ਮੈਂ ਬਹੁਤ ਇਲਾਜ ਕਰਵਾਇਆ ਪਰ ਫਾਇਦਾ ਨਹੀਂ ਹੋਇਆ ਜੀ।
0: ਵਾਰਸ ਭਾਈ, ਇਹ ਰੇਸ਼ਾ ਤੇ ਕੇਰਾ ਇਹ ਮਾਮੂਲੀ ਬਿਮਾਰੀ ਨਹੀਂ, ਬਲਕਿ ਬਹੁਤ ਹੀ ਭੈੜੀ ਬਿਮਾਰੀ ਹੈ। ਇਹਦੇ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ, ਵਾਲ ਡਿੱਗਦੇ ਨੇ, ਜੋੜਾਂ ਵਿੱਚ ਦਰਦ ਹੋ ਸਕਦਾ ਹੈ ਅਤੇ ਦਮੇ ਦੀ ਤਕਲੀਫ ਵੀ ਹੋ ਜਾਂਦੀ ਹੈ। ਮੇਰੇ ਭਾਈ, ਇਹ ਗੱਲ ਵੀ ਯਾਦ ਰੱਖੋ ਕਿ ਇਹ ਬਿਮਾਰੀ ਸਿਰਫ ਦੇਸੀ ਦਵਾਈਆਂ ਨਾਲ ਹੀ ਠੀਕ ਹੋ ਸਕਦੀ ਹੈ। ਐਸੇ ਹੀ ਤੁਸੀਂ ਤਾਂ ਟਿੱਕੇ ਇਲਾਜ ਕਰਾਓ, ਨਹੀਂ ਤਾਂ ਬਿਮਾਰੀ ਵੱਧ ਜਾਵੇਗੀ। ਭਾਈ ਜੀ, ਤੁਸੀਂ ਕਿਸੇ ਦਿਨ ਮੇਰੇ ਕੋਲ ਦਵਾਖਾਨੇ 'ਤੇ ਤਸ਼ਰੀਫ ਲਿਆਓ ਅਤੇ ਇਨਸ਼ਾਅੱਲਾ ਤਾਲਾ ਸੀ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਓਗੇ, ਕਿਉਂਕਿ ਇਹਦਾ ਸਾਡੀ ਤਿੱਬ ਵਿੱਚ ਬੜਾ ਹੀ ਕਾਮਯਾਬ, ਮੁਕੰਮਲ ਔਰ ਮੌਸਰ ਇਲਾਜ ਇਨਸ਼ਾਅੱਲਾ ਮੌਜੂਦ ਹੈ
1: ਇਨਸ਼ਾਅੱਲਾ ਜੀ। ਸੁਲੇਮਾਨ ਸਾਹਿਬ, ਦਿਲ ਕਰਦਾ ਹੈ ਕਿ ਤੁਹਾਡੀਆਂ ਸੋਹਣੀਆਂ ਸੋਹਣੀਆਂ ਗੱਲਾਂ ਸੁਣਦੇ ਰਹੀਏ, ਪਰ ਕੀ ਕਰੀਏ, ਪ੍ਰੋਗਰਾਮ ਦਾ ਵੇਲਾ ਹੀ ਮੁੱਕ ਜਾਂਦਾ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਸਰਮਾ ਜੀ, ਮੈਂ ਵੀ ਤੁਹਾਡਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਸ਼ੁਕਰੀਆ ਅਦਾ ਕਰਨਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਸੋਹਣੇ ਭੈਣ ਭਰਾ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੀਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ
2: ਈਮੇਲਸ ਤੇ SMS
1: ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਨੇ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ
2: ਈਮੇਲਸ ਤੇ SMS
1: ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ।
3: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2760, ਮੋਬਾਈਲ ਨੰਬਰ ਏ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com।
1: ਸੋਹਣੇ ਭੈਣ ਭਰਾ ਤੇ ਮੇਰੇ ਬਜ਼ੁਰਗੋ, ਰੱਬ ਤੁਹਾਡੀ ਹਯਾਤੀ ਕਰੇ, ਤੁਹਾਨੂੰ ਸਿਹਤਮੰਦ ਰੱਖੇ ਤੇ ਤੁਸੀਂ ਆਪਣੇ ਘਰ ਵਾਲਿਆਂ ਦੇ ਨਾਲ ਜ਼ਿੰਦਗੀ ਦੇ ਮਜ਼ੇ ਲੁੱਟੋ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
4: There's music and then there's magic. One above FM 101.

0: This is FM 101.
1: अब वक्त हुआ चाहता है कमर्शियल ब्रेक का।
2: सेहत मंदी दी बहुत सारियां दुआवां ते पुरखलूस सलाम दे नाल तुहाडी मेज़बान साइमा तुहाडी खिदमत च हाजिर है। प्यारे भैण भराओ, मैं रब दा शुक्र अदा करनी हां कि साडा इह प्रोग्राम तुहाडे लई सेहतमंदी दा सबब बन रहा है। रब करे हर मरीज शफायाब होवे ते खुशो खुरम जिंदगी गुजारे, आमीन सुम आमीन। सोने भैण भराओ, सेहत दे हवाले नाल तुसीं बहुत सारी गल्लां सुनियां होणियां, लेकिन जिहड़ी तिब्बी मालूमात तुहानूं इस प्रोग्राम विच मिलदी है ना, वह किसी होर प्रोग्राम च नहीं मिलती, क्योंकि इस प्रोग्राम के रूए रवान ने पाकिस्तान के बहुत ही मशहूर और मारूफ तबीब, निहायत तजर्बेकार हर्बल एक्सपर्ट ते यूनानी मेडिकल कॉलेज के साबिक वाइस प्रिंसिपल जनाब प्रोफेसर सुलेमान साहब, जेडे अपने अमली तिब्बी तजर्बा की रोशनी तुहानू सेहतमंदी के मशवरे फराहम करते हैं। भैणा भराओ, इस तो पहले कि तुहाडी चिट्ठिया का सिलसिला शुरू किया जाए, ਤੁਸੀਂ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160। मोबाइल नंबर है 03004142608, यानी 03004142608। तो साड़ा ईमेल एड्रेस है suleiman.dawakhana@gmail.com। जी भैन भरावो, उम्मीद है कि तुसी पता ते फोन नंबर नोट कर लिया होना। हुन मिलने आ पाकिस्तान तिब्बी फाउंडेशन दे चेयरमैन ते मारूफ हर्बल फिजिशियन जनाब प्रोफेसर सुलेमान साहब नाल। सुलेमान साहब, पुरखलूस दुआवां नाल मैं तुहानू इस प्रोग्राम विच खुश आमदीद कहंदी हां।
3: बहुत बहुत शुक्रिया सहमा जी कि तुसी मेरे लिए दुआ कीती ते मैं अपने भैन भरावां लई दुआ करना कि सोहना रब हर मरीज़ नूं सेहत ते कामला ता फरमाए, ते जिहड़े लोग सेहतमंद ने सोहना रब उन्हां नूं हमेशा सेहतमंद खुशो खुरम ते सुखी रखे ते ओह अपनी फैमिली दे नाल खुशियां भरी जिंदगी गुजारन।
2: आमीन आमीन, ते मेरे वल्लों वी समा आमीन। लो जी सोहणे भैण भराओ, प्रोफेसर सुलेमान साहब वल्लों दुआवां दा तोहफा कबूल करो, ते याद रखो कि दुआ ऐसी चीज़ है, ऐसा तोहफा है जिहदा कोई भी बदल नहीं, इह दुआ ही है जिहड़ी तकदीर नूं बदल दिंदी है। सुलेमान साहब
3: जी, जी।
2: तबीयत बिगड़ देना देर नहीं लगती, मैं चाहनी हाँ कि आज साडे भैन भरावां नूं तुसीं फर्स्ट एड दे हवाले नाल कुछ रहनुमाई दिओ।
3: जी जरूर सहमा जी, हर घर दा किचन साडा सब तो बेहतरीन फर्स्ट एड रूम है, ते रोजाना इस्तेमाल होने वाली चीजा नाल असीं फर्स्ट एड दा काम लै सकने आ।
2: अच्छा,
3: मसल दालचीनी ए बहुत ही बेहतरीन चीज है, रब ना करे जे किसी नूं सीने ते बोझ या दिल विच दर्द महसूस होवे ते आम चाय दे नाल थोड़ी जी दालचीनी उबाल के पीन लाल फोरी आराम मिलता है।
2: अच्छा अच्छा अच्छा।
3: एंदे अलावा अगर बहुत ज्यादा थकन महसूस होवे, गनूदगी या सुस्ती तारी होवे, ते दालचीनी दे नाल अदरक भी शामिल करके एदी चाह बना के पी लेनी चाहिदी है, तबीयत फौरन फ्रेश हो जाएगी। इसे तरह जे सीने ते बलगम होवे या पेट दर्द होवे ते एहो चाय बीमारी नूं फौरी तौर ते आराम देंदी है ते उन्हां दा दर्द जिहड़ी है फौरी तौर ते रोक देंदी है।
2: जी जी
3: सहमा जी, दालचीनी नूं शहद विच मिला के इस्तेमाल करन नाल खांसी ते जुकाम विच फौरी फायदा हुंदा है।
2: वाह वाह जी वाह, ए ते इक तीर ना दो निशाने वाली गल हो गई ना।
3: जी बिल्कुल,
2: के दालचीनी नाल हांडी भी पकाओ ते बीमारी नूं भी नसाओ।
3: बीमारी दा मुकम्मल इलाज हो सके, वरना बीमारी पेचीदा हो सकती है।
2: बिल्कुल बिल्कुल बिल्कुल, ए ते फिर इलाज लंबा भी हो जाएगा। सुलेमान साहब, हुण वारी है साडे ईमेल्स ते एसएमएस दी, नहीं ते साडे भैण भरा फिर नाराज हो जाणगे।
3: जी जरूर सहमा जी, मैसेज तो बहुत जरूरी ने।
2: सुलेमान साहब, यह जी सूँ एस एम एस आया है, ये लिखण वाले ने कुरैशी साहब, कहते ने कि बहुत ही दुखी ने ते बहुत ही परेशान ने, कहते ने कि अल्लाह तला ने हर नियमत हर खुशी दी है ਪਰ ਔਲਾਦ ਨਾ ਹੋਣ ਦੀ ਵਜ੍ਹਾ ਨਾਲ ਹਰ ਚੀਜ਼ ਬੇਕਾਰ ਲੱਗਦੀ ਹੈ। ਮੈਂ ਇਲਾਜ ਬਹੁਤ ਹੀ ਜਿਹੜਾ ਕਰਵਾਇਆ ਤੇ ਰਕਮ ਵੀ ਬੜੀ ਖਰਚ ਕੀਤੀ ਹੈ, ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ, ਮੈਂ ਸਾਰੀ ਤਫਸੀਲ ਦੇ ਨਾਲ ਮੈਡੀਕਲ ਰਿਪੋਰਟਸ ਵੀ ਘੱਲੀਆਂ ਨੇ, ਬਰਾਏ ਮਿਹਰਬਾਨੀ ਆਪਣੀ ਰਾਏ ਤੇ ਕੀਮਤੀ ਮਸ਼ਵਰੇ ਨਾਲ ਨਵਾਜ਼ੋ ਕਿ ਇਹ ਬਿਮਾਰੀ ਕਾਬਲੇ ਇਲਾਜ ਹੈ ਕਿ ਨਹੀਂ। ਬੜੇ ਦੁਖੀ ਨੇ ਤੇ
3: ਜੀ, ਬਿਲਕੁਲ ਮੇਰੇ ਮੋਹਤਰਮ ਭਾਈ, ਮੈਂ ਤੁਹਾਡੇ SMS ਦੀ ਤਫਸੀਲ ਵੀ ਪੜ੍ਹੀ ਹੈ ਤੇ ਰਿਪੋਰਟਸ ਵੀ ਵੇਖੀਆਂ ਨੇ ਮੇਰੇ ਮੋਹਤਰਮ। ਅਲਾਮਤ ਤੇ ਕੈਫੀਅਤ ਦੇ ਨਾਲ ਨਾਲ ਮੈਂ ਆਪਣੇ ਤਜਰਬੇ ਦੀ ਰੋਸ਼ਨੀ 'ਚ ਇਸ ਨਤੀਜੇ 'ਤੇ ਪਹੁੰਚਿਆ ਕਿ ਤੁਹਾਡੀ ਵਾਈਫ ਨੂੰ ਤਸ਼ਹਮ ਦੀ ਸ਼ਿਕਾਇਤ ਹੈ ਅਤੇ ਇਹ ਤਿੱਬੀ ਇਸਲਾਹ ਦਾ ਲਫਜ਼ ਹੈ, ਲੇਕਿਨ ਬਿਮਾਰੀ ਦੀ ਨੋਈਅਤ ਕੀ ਹੈ ਇਹ ਗੱਲ ਤੁਸੀਂ ਬਿਲ ਮੁਸ਼ਾਫਾ ਮਲੂਮ ਕਰ ਸਕਦੇ ਹੋ। ਮੁਖਤਸਰ ਅਰਜ਼ ਇਹ ਵੇ, ਇਸ ਬਿਮਾਰੀ ਦੀ ਮੌਜੂਦਗੀ ਕੁਦਰਤੀ ਨਿਜ਼ਾਮ ਨੂੰ ਡਿਸਟਰਬ ਕਰਦੀ ਹੈ ਜਿਹਦੇ ਨਤੀਜੇ 'ਚ ਬੇਉਲਾਦੀ ਦੀ ਪ੍ਰੋਬਲਮ ਹੋ ਜਾਂਦੀ ਹੈ। ਮੇਰੇ ਮੁਹਤਰਮ ਭਾਈ, ਮੈਂ ਤਿੱਬੀ ਮੁਜਰਬਾਤ, ਸਰੀਉਲ ਅਸਰ ਨਬਾਤਾਤ ਅਤੇ ਆਪਣੇ ਤਵੀਲ ਤਜਰਬੇ ਦੀ ਬੁਨਿਆਦ 'ਤੇ ਤੁਹਾਨੂੰ ਯਕੀਨ ਦਿਵਾਉਣਾ ਕਿ ਇਹ ਬਿਮਾਰੀ 100% ਕਾਬਲੇ ਇਲਾਜ ਹੈ। ਸਾਡੀ ਤਿੱਬ 'ਚ ਹਜ਼ਾਰਾਂ ਐਸੀ ਜੜੀ ਬੂਟੀਆਂ ਨੇ ਜਿਹੜੀ ਚਰਬੀ ਨੂੰ ਤਹਿਲੀਲ ਕਰਨ ਦੀ ਸਲਾਹੀਅਤ ਰੱਖਦੀਆਂ ਨੇ। ਲਿਹਾਜ਼ਾ ਤੁਸੀਂ ਇੱਕ ਵਾਰੀ ਮੈਨੂੰ ਆਪ ਮਿਲੋ ਤਾਂ ਕਿ ਮੈਂ ਤੁਹਾਨੂੰ ਇਲਾਜ ਦੇ ਹਵਾਲੇ ਨਾਲ ਤੁਹਾਡੀ ਰਹਿਨਮਾਈ ਕਰ ਸਕਾਂ ਅਤੇ ਤੁਹਾਡੀ ਵਾਈਫ ਦਾ ਇਲਾਜ ਵੀ ਤਜਵੀਜ਼ ਹੋ ਸਕੇ। ਤੁਸੀਂ ਸੋਹਣੇ ਰੱਬ 'ਤੇ ਭਰੋਸਾ ਰੱਖੋ, ਉਹ ਜ਼ਾਤ ਬੜੀ ਬੇਨਿਆਜ਼ ਹੈ। ਇਲਾਜ ਤੋਂ ਬਾਅਦ ਇਨਸ਼ਾਅੱਲਾ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਏਗੀ ਅਤੇ ਸੋਹਣਾ ਰੱਬ ਆਪਣੀ ਰਹਿਮਤ ਦੇ ਨਾਲ ਤੁਹਾਨੂੰ ਔਲਾਦ ਦੀ ਖੁਸ਼ੀ ਵੀ ਅਤਾ ਫਰਮਾਏਗਾ ਇਨਸ਼ਾਅੱਲਾ।
2: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ। ਰੱਬ ਦੀ ਜ਼ਾਤ ਤੋਂ ਮਾਯੂਸ ਨਹੀਂ ਹੋਣਾ ਚਾਹੀਦਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਜ਼ਰ ਹੈ ਜਿਹਦੇ ਵਿੱਚ ਬਿਮਾਰੀ ਦੀ ਤਸ਼ਖੀਸ ਵੀ ਆਪ ਹੀ ਕੀਤੀ ਗਈ ਜੇ ਤੇ ਦਵਾਈ ਵੀ ਆਪ ਹੀ ਤਜਵੀਜ਼ ਕਰਦੇ ਨੇ, ਆਪਣੀ ਬਿਮਾਰੀ ਨੂੰ ਵੀ ਆਪੇ ਹੀ ਜਾਣਦੇ ਨੇ ਤੇ ਤੁਹਾਡਾ ਕੰਮ ਵੀ ਸੌਖਾ ਹੋ ਗਿਆ। ਸੁਲੇਮਾਨ ਸਾਹਿਬ,
3: ਸਹਿਮਾ ਜੀ, ਇਹ ਕੰਮ ਸੌਖਾ ਨਹੀਂ ਬਲਕਿ ਔਖਾ ਹੋ ਗਿਆ। ਤੁਸੀਂ ਮੇਲ ਪੜੋ, ਪਤਾ ਲੱਗ ਜਾਏਗਾ
2: ਜੀ। ਮਜੀਦ ਭੱਟੀ ਸਾਹਿਬ ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਕਮਰ ਦੇ ਨਿਚਲੇ ਹਿੱਸੇ 'ਚ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਦਰਦ ਸੀ।
3: ਅੱਛਾ।
2: ਦਰਦ ਦਾ ਦਬਾਅ ਸੱਜੇ ਪਾਸੇ ਜ਼ਿਆਦਾ ਮਹਿਸੂਸ ਹੁੰਦਾ ਸੀ ਜਿਹਦੇ ਨਾਲ ਪੇਟ ਤੱਕ ਦਰਦ ਦੀ ਲਹਿਰ ਉੱਠਦੀ ਸੀ। ਮੈਂ ਕਮਰ ਦੀ ਦਰਦ ਦੀ ਦਵਾਈ ਮਾਜੂਨ ਅਜ਼ਰਾਕੀ ਕਈ ਦਿਨਾਂ ਤੋਂ ਇਸਤੇਮਾਲ ਕੀਤੀ।
3: ਅੱਛਾ।
2: ਦੇਖੋ ਜ਼ਰਾ ਕਿਹੜਾ ਕਿਹੜਾ ਮਜੂਰ ਇਸਤੇਮਾਲ ਕਰ ਰਿਹਾ, ਜਿਹਦੇ ਨਾਲ ਕੋਈ ਫਾਇਦਾ ਨਹੀਂ ਹੋਇਆ ਬਲਕਿ ਦਰਦ ਦਿਨ ਬ ਦਿਨ ਜ਼ਿਆਦਾ ਹੀ ਹੋ ਗਿਆ। ਸੁਲੇਮਾਨ ਸਾਹਿਬ, ਬਹੁਤ ਜਿਹੜੀ ਤਕਲੀਫ ਹੈ ਹੁਣ, ਮੈਂ ਦਰਦ ਦੀ ਲਹਿਰ ਉੱਠਦੀ ਸੀ। ਮੈਂ ਕਮਰ ਦੀ ਦਰਦ ਦੀ ਦਵਾਈ ਮਾਜੂਨ ਅਜ਼ਰਾਕੀ ਕਈ ਦਿਨਾਂ ਤੋਂ ਇਸਤੇਮਾਲ ਕੀਤੀ।
3: ਅੱਛਾ।
2: ਦੇਖੋ ਜ਼ਰਾ ਕਿਹੜਾ ਕਿਹੜਾ ਮਜੂਰ ਇਸਤੇਮਾਲ ਕਰ ਰਿਹਾ, ਜਿਹਦੇ ਨਾਲ ਕੋਈ ਫਾਇਦਾ ਨਹੀਂ ਹੋਇਆ

0: ਮੁਹਤਰਮ ਭਾਈ, ਤੁਸੀਂ ਆਪਣੀ ਬਿਮਾਰੀ ਦੀ ਗਲਤ ਤਸ਼ਖੀਸ ਕੀਤੀ ਹੈ ਅਤੇ ਜ਼ਾਹਿਰ ਹੈ ਕਿ ਜਦੋਂ ਤਸ਼ਖੀਸ ਗਲਤ ਹੋਵੇ ਅਤੇ ਦਵਾਈ ਵੀ ਗਲਤ ਹੋ ਜਾਂਦੀ ਹੈ।
1: ਜੀ ਹਾਂ,
0: ਮੇਰੇ ਮੁਹਤਰਮ, ਅਲਾਮਾਂ ਅਤੇ ਕੈਫੀਅਤ ਦੇ ਮੁਤਾਬਿਕ ਤੁਹਾਨੂੰ ਕਮਰ ਦਰਦ ਨਹੀਂ ਬਲਕਿ ਦਰਦੇ ਗੁਰਦਾ ਦੀ ਪ੍ਰੋਬਲਮ ਹੈ। ਹੁਣ ਤੁਸੀਂ ਆਪ ਸੋਚੋ ਕਿ ਗਲਤ ਤਸ਼ਖੀਸ ਅਤੇ ਗਲਤ ਦਵਾਈ ਦੀ ਵਜ੍ਹਾ ਨਾਲ ਤੁਹਾਡੀ ਅਸਲ ਬਿਮਾਰੀ ਅਜੇ ਤਿਕਰ ਇਲਾਜ ਤੋਂ ਮਹਿਰੂਮ ਹੈ, ਜਿਹੜੀ ਪੇਚੀਦਗੀ ਦਾ ਸਬੱਬ ਬਣ ਸਕਦੀ ਹੈ। ਮੇਰੇ ਮੋਹਤਰਮ ਭਾਈ, ਮੈਂ ਤੁਹਾਡੀ ਕੈਫੀਅਤ ਆਪ ਦੇਖੇ ਬਗੈਰ ਤੁਹਾਡੇ ਲਈ ਦੁਆ ਤਜਵੀਜ਼ ਨਹੀਂ ਕਰ ਸਕਦਾ, ਲਿਹਾਜ਼ਾ ਬਿਹਤਰ ਇਹ ਵੇ ਕਿ ਤੁਸੀਂ ਆਪ ਕਿਸੇ ਦਿਨ ਦਵਾਖਾਨੇ 'ਤੇ ਆ ਜਾਓ ਤਾਂ ਕਿ ਮੁਕੰਮਲ ਆਗਾਹੀ ਤੋਂ ਬਾਅਦ ਤੁਹਾਡੇ ਲਈ ਕੋਈ ਮੌਜੂਦ ਦੁਆ ਤਜਵੀਜ਼ ਕੀਤੀ ਜਾਏ। ਤੁਸੀਂ ਬੇਫਿਕਰ ਰਹੋ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇਹ ਤਕਲੀਫ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ।
1: ਇਨਸ਼ਾਅੱਲਾ ਤਾਲਾ ਬਿਲਕੁਲ ਠੀਕ ਹੋ ਗਈ, ਬਸ਼ਰਤੇ ਮਜੀਦ ਸਾਹਿਬ ਆਪਣੀ ਹਿਕਮਤ ਦੇ ਜੋਹਰ ਨਾਲ ਵਿਖਾਣਾ। ਜਨਾਬ ਅਤੇ ਤੁਹਾਡੇ ਜਿਹੜੇ ਪ੍ਰੋਫੈਸਰ ਸਾਹਿਬ ਨੇ ਉਹਨਾਂ ਦੱਸੀ ਹੋਈ ਦਵਾਈ 'ਤੇ ਅਮਲ ਕਰੋ। ਸੋਹਣੇ ਭੈਣ ਭਰਾਓ, ਥੋੜ੍ਹੀ ਦੇਰ ਲਈ ਅੱਧੀ ਛੁੱਟੀ ਮਨਾਉਂਦੇ ਹਾਂ ਅਤੇ ਅੱਧੀ ਛੁੱਟੀ ਮਨਾਉਣ ਦਾ ਬਿਹਤਰੀਨ ਤਰੀਕਾ ਇਹ ਵੇ ਕਿ ਤੁਸੀਂ ਸਾਡਾ ਐਡਰੈਸ ਅਤੇ ਫੋਨ ਨੰਬਰ ਨੋਟ ਫਰਮਾਓ ਤਾਂ ਕਿ ਕਿਸੇ ਵੀ ਬਿਮਾਰੀ ਦੀ ਸੂਰਤ ਵਿੱਚ ਤੁਸੀਂ ਮੁਲਕ ਦੇ ਨਾਮਵਰ ਤਬੀਬ ਹਰਬਲ ਐਕਸਪਰਟ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਆ ਕੇ ਮਿਲ ਸਕੋ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2716-0 ਯਾਨੀ 042-377-2710, ਮੋਬਾਈਲ ਨੰਬਰ ਹੈ 0300-414-2608 ਯਾਨੀ 0300-414-2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਹੁਣ SMS ਅਤੇ ਈਮੇਲ ਦਾ ਸਿਲਸਿਲਾ ਜਿਹੜਾ ਦੁਬਾਰਾ ਸ਼ੁਰੂ ਕਰ ਦਿੰਦੇ ਹਾਂ। ਸੁਲੇਮਾਨ ਸਾਹਿਬ, ਅਗਲੀ ਜਿਹੜੀ ਮੇਲ ਹੈ ਉਹ ਹੈਗੀ ਹੈ, ਜਨਾਬ ਅੰਜਮ ਰਿਆਜ਼ ਸਾਹਿਬ ਨੇ ਤਹਿਰੀਰ ਕੀਤੀ। ਫਰਮਾਉਂਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਂ BCOM ਦਾ ਸਟੂਡੈਂਟ ਹਾਂ। ਮੇਰਾ ਮਸਲਾ ਇਹ ਵੇ ਕਿ ਮੈਂ ਜਿਸਮਾਨੀ ਤੌਰ 'ਤੇ ਬਹੁਤ ਹੀ ਵੀਕ ਹਾਂ। ਮੇਰਾ ਫੇਸ ਬਹੁਤ ਪਿਚਕਿਆ ਹੋਇਆ, ਅੱਖਾਂ ਗਹਿਰਾਈ ਵਿੱਚ ਹੋਣ ਦੇ ਨਾਲ ਹਲਕੇ ਬਣ ਗਏ ਨੇ। ਕਮਰ ਅਤੇ ਲੱਤਾਂ 'ਚ ਬਹੁਤ ਦਰਦ ਹੁੰਦਾ ਹੈ, ਹਰ ਵੇਲੇ ਥੱਕਣ 'ਤੇ ਸੁਸਤੀ ਰਹਿੰਦੀ ਹੈ, ਕਿਸੇ ਕੰਮ ਨੂੰ ਦਿਲ ਨਹੀਂ ਕਰਦਾ। ਮੈਂ ਮਲਟੀ ਵਿਟਾਮਿਨਸ ਦੇ ਨਾਲ ਨਾਲ ਫਲ, ਗੋਸ਼ਤ, ਅੰਡੇ, ਮੱਛੀ ਵਗੈਰਾ ਯਾਨੀ ਬਿਹਤਰੀਨ ਅਤੇ ਕੁਵਤ ਬਖਸ਼ ਖੁਰਾਕ ਵੀ ਖਾਂਦਾ ਵਾਂ, ਪਰ ਕੋਈ ਫਾਇਦਾ ਨਹੀਂ ਹੋਇਆ। ਮੈਂ ਬਹੁਤ ਪਰੇਸ਼ਾਨ ਹਾਂ ਕਿਉਂਕਿ ਅਨਕਰੀਬ ਮੇਰੀ ਸ਼ਾਦੀ ਹੋਣ ਵਾਲੀ ਹੈ। ਬਰਾਏ ਮਿਹਰਬਾਨੀ ਕੋਈ ਚੰਗੀ ਜਿਹੀ ਅਤੇ ਆਜ਼ਮੂਦਾ ਦਵਾਈ ਪਾਰਸਲ ਕਰ ਦਿਓ। ਲਓ ਜੀ, ਲਾੜੇ ਦਾ ਖਾਤਾ।
0: ਬੇਟਾ ਜੀ, ਤੁਸੀਂ ਇਹ ਸੁਣ ਕੇ ਹੈਰਾਨ ਹੋਵੋਗੇ ਕਿ 80% ਨੌਜਵਾਨਾਂ ਦਾ ਮਸਲਾ ਹੀ ਇਹੋ ਹੀ ਹੈ। ਉਹ ਖੁਰਾਕ ਵੀ ਚੰਗੀ ਖਾਂਦੇ ਨੇ ਲੇਕਿਨ ਅੰਦਰੂਨੀ ਤੌਰ 'ਤੇ ਕਮਜ਼ੋਰ ਰਹਿੰਦੇ ਨੇ। ਇਹਦੀ ਵਜ੍ਹਾ ਇੱਕ ਅੰਦਰੂਨੀ ਬਿਮਾਰੀ ਹੈ ਜਿਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਬੇਟਾ ਜੀ, ਤੁਹਾਡਾ ਵੀ ਇਹੀ ਮਸਲਾ ਹੈ ਕਿ ਤੁਹਾਡੀ ਅੰਦਰੂਨੀ ਬਿਮਾਰੀ ਪੇਚੀਦਾ ਹੋ ਰਹੀ ਹੈ ਅਤੇ ਤੁਸੀਂ ਬੇਜਾ ਖੁਰਾਕ ਖਾ ਰਹੇ ਹੋ, ਔਰ ਜਦੋਂ ਤੀਕਰ ਉਹ ਬਿਮਾਰੀ ਠੀਕ ਨਹੀਂ ਹੋਵੇਗੀ ਤੁਹਾਡੀ ਸਿਹਤ ਵੀ ਠੀਕ ਨਹੀਂ ਹੋ ਸਕਦੀ। ਬੇਟਾ ਜੀ, ਇਹ ਨੌਜਵਾਨਾਂ ਦੀ ਇੱਕ ਆਮ ਬਿਮਾਰੀ ਹੈ ਜਿਹੜੀ ਸਿਹਤ ਦੇ ਬੁਰੇ ਅਸਰਾਤ ਮੁਰੱਤਬ ਕਰਦੀ ਹੈ, ਲਿਹਾਜ਼ਾ ਤੁਸੀਂ ਮੁਕੰਮਲ ਇਲਾਜ 'ਤੇ ਤਵੱਜੋ ਰੱਖੋ। ਮੈਂ ਤੁਹਾਡੇ ਲਈ ਸਿਰੇ 10-15 ਦਿਨ ਦੀ ਦਵਾਈ ਪਾਰਸਲ ਕਰਾਈ ਹੈ। ਤੁਸੀਂ ਇਸ ਤੋਂ ਬਾਅਦ ਆਪਣੀ ਕੈਫੀਅਤ ਨਾਲ ਆਗਾਹ ਕਰਨਾ ਤਾਂ ਕਿ ਅਗਲੀ ਦਵਾਈ 'ਚ ਮੁਨਾਸਬ ਤਬਦੀਲੀ ਹੋ ਸਕੇ। ਇਨਸ਼ਾਅੱਲਾ 3 ਹਫ਼ਤੇ ਦੇ ਇਲਾਜ ਦੇ ਨਾਲ ਤੁਸੀਂ ਮੁਕੰਮਲ ਤੌਰ 'ਤੇ ਸਿਹਤਮੰਦ, ਸਮਾਰਟ ਅਤੇ ਹੈਂਡਸਮ ਜਵਾਨ ਨਜ਼ਰ ਆਓਗੇ।
1: ਜੀ ਇਨਸ਼ਾਅੱਲਾ, ਇਨਸ਼ਾਅੱਲਾ। ਜੀ ਅੰਜਮ ਸਾਹਿਬ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਦੇ ਮਸ਼ਵਰੇ ਅਤੇ ਦਵਾਈ ਦੋਨਾਂ 'ਤੇ ਪੂਰੀ ਤਰ੍ਹਾਂ ਅਮਲ ਕਰਨਾ ਤਾਂ ਜੇ ਤੁਸੀਂ ਸਮਾਰਟ ਅਤੇ ਹੈਂਡਸਮ ਲਾੜੇ ਨਜ਼ਰ ਆਓ। ਸੁਲੇਮਾਨ ਸਾਹਿਬ, ਅਗਲੀ ਮੇਲ ਹਾਜ਼ਰ ਖਿਦਮਤ ਹੈ ਜਿਹੜੀ ਨਾਸਰ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ। ਕਹਿੰਦੇ ਨੇ, ਜਨਾਬੇ ਅਲੀ, ਮੇਰੀ ਉਮਰ 46 ਸਾਲ ਦੇ ਕਰੀਬ ਹੈ, ਮੈਨੂੰ ਹਾਈ ਬਲੱਡ ਪ੍ਰੈਸ਼ਰ ਦਾ ਮਸਲਾ ਹੈ। 4 ਸਾਲਾਂ ਤੋਂ ਹਾਈ ਬਲੱਡ ਪ੍ਰੈਸ਼ਰ ਦੀ ਦਵਾਈ ਲੈ ਰਿਹਾ ਵਾਂ। ਸੁਲੇਮਾਨ ਸਾਹਿਬ, ਦਵਾਈ ਤਾਂ ਜਾ ਰਹੀ ਹੈ ਲੇਕਿਨ ਇਹਦੇ ਨਾਲ ਇੱਕ ਹੋਰ ਵੀ ਮਸਲਾ ਪੇਸ਼ ਆਇਆ ਯਾਨੀ ਅਸਾਬੀ ਕਮਜ਼ੋਰੀ। ਸੁਲੇਮਾਨ ਸਾਹਿਬ, ਇਸ ਪ੍ਰੋਬਲਮ ਨੇ ਤਾਂ ਜ਼ਹਿਨੀ ਤੌਰ 'ਤੇ ਬਹੁਤ ਹੀ ਪਰੇਸ਼ਾਨ ਕੀਤਾ। ਮੈਂ ਕੁਵਤ ਬਖਸ਼ ਗੋਲੀਆਂ ਦਾ ਕੋਰਸ ਵੀ ਕੀਤਾ ਜਿਹਦੇ ਨਾਲ ਮੈਨੂੰ ਐਲਰਜੀ ਸ਼ੁਰੂ ਹੋ ਗਈ ਹੈ। ਸੁਲੇਮਾਨ ਸਾਹਿਬ, ਮੈਂ ਸੁਣਿਆ ਹੈ ਕਿ ਤੁਹਾਡੇ ਕੋਲ ਇਹੋ ਜਿਹੀ ਪ੍ਰੋਬਲਮ ਦਾ ਬੜਾ ਹੀ ਮੌਸਰ ਇਲਾਜ ਹੈ। ਬਰਾਏ ਮਿਹਰਬਾਨੀ ਮੇਰੇ ਲਈ ਕੋਈ ਬਿਹਤਰੀਨ ਅਤੇ ਤਜਰਬਾ ਸ਼ੁਦਾ ਦਵਾਈ ਪਾਰਸਲ ਕਰ ਦਿਓ, ਬੜੀ ਮਿਹਰਬਾਨੀ ਹੋਏਗੀ। ਸੁਲੇਮਾਨ ਸਾਹਿਬ,
0: ਨਾਸਰ ਭਾਈ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਹਰਬਲ ਇਲਾਜ ਦੇ ਜ਼ਰੀਏ ਇਹੋ ਜਿਹੀ ਬਿਮਾਰੀਆਂ ਅਤੇ ਨਕਾਇਸ ਦਾ ਮੁਕੰਮਲ ਇਲਾਜ ਮੌਜੂਦ ਹੈ। ਮੇਰੇ ਭਾਈ, ਜਦੋਂ ਰਿਸਰਚ ਦੇ ਮੁਤਾਬਿਕ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬਿਮਾਰੀਆਂ 'ਚ ਇਸਤੇਮਾਲ ਹੋਣ ਵਾਲੀ ਦਵਾਈਆਂ

0: ਨਾਲ ਉਮੂਮਨ ਅਸਾਬੀ ਕਮਜ਼ੋਰੀ ਦੀ ਤਕਲੀਫ ਹੋ ਜਾਂਦੀ ਹੈ, ਲੇਕਿਨ ਖੁਸ਼ਗੁਣ ਗੱਲ ਇਹ ਵੇ ਕਿ ਇਹ ਕਮਜ਼ੋਰੀ ਜੜੀ ਬੂਟੀਆਂ ਨਾਲ ਹੀ ਪੂਰੀ ਤਰ੍ਹਾਂ ਦੂਰ ਹੋ ਜਾਂਦੀ ਹੈ। ਨਾਸਰ ਭਾਈ, ਮੈਂ ਤੁਹਾਡੇ ਲਈ ਆਪਣੀ ਅਜ਼ਮੂਦਾ ਤਰੀਨ ਦਵਾਈ ਪਾਰਸਲ ਕਰਾਈ ਹੈ। ਇਹ ਸਮਝੋ ਕਿ ਇਹ ਦਵਾਈ ਦਵਾਈ ਨਹੀਂ ਬਲਕਿ ਕੁਦਰਤੀ ਜੜੀ ਬੂਟੀਆਂ ਦਾ ਸ਼ਾਹਕਾਰ ਹੈ, ਜਿਹਦੇ ਨਾਲ ਹਰ ਕਿਸਮ ਦੀ ਕਮਜ਼ੋਰੀ ਮੁਕੰਮਲ ਤੌਰ 'ਤੇ ਠੀਕ ਹੋ ਜਾਂਦੀ ਹੈ। ਤੁਸੀਂ ਹਸਬੇ ਹਦਾਇਤ ਦਵਾਈ ਇਸਤੇਮਾਲ ਕਰੋ, ਇਨਸ਼ਾਅੱਲਾ ਤੁਹਾਡੇ ਜਿਸਮ ਵਿੱਚ ਹੈਰਤ ਅੰਗੇਜ਼ ਕੁਵਤ, ਤਾਕਤ ਅਤੇ ਚੁਸਤੀ ਆ ਜਾਏਗੀ।
1: ਜੀ ਨਾਸਰ ਸਾਹਿਬ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਅਮਲ ਵੀ ਕਰਨਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ ਹੈ, ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਸਾਮੀਨ ਨੂੰ ਆਪਣੀ ਰਾਏ ਤੋਂ ਨਵਾਜ਼ਿਆ, ਬਹੁਤ ਬਹੁਤ ਮਿਹਰਬਾਨੀ।
0: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ, ਬੜੀ ਮਿਹਰਬਾਨੀ, ਸਲਾਮਤ ਰਹੋ। ਸੋਹਣੇ ਭੈਣ ਭਰਾਓ, ਕਿਸੇ ਵੀ ਬਿਮਾਰੀ ਦੀ ਸੂਰਤ ਵਿੱਚ ਮੁਲਕ ਦੇ ਮਾਇਆਨਾਸ ਹਰਬਲਿਸਟ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਰਾਬਤਾ ਕਰੋ। ਸਾਡਾ ਪਤਾ ਅਤੇ ਫੋਨ ਨੰਬਰ ਹੈ
2: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 04237727160। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
1: ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ 'ਚ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੱਕ ਰੱਬ ਰਾਖਾ।

ਹੈ ਯਾਰ ਡਾਡੀ ਸ਼ਕਾਤਿਸ਼ ਲਾਈ ਹੈ ਵੇ ਯਾਰ ਸਾਨੂੰ ਵੇ ਦੋਸਤ ਸਾਨੂੰ ਲੱਗ ਗਈ ਬੇਅਖਤਿਆਰੀ ਹੁਲ ਹੁਲਾ ਕੇ ਇਸ਼ਕ ਜੋ ਆਇਆ ਮੁਹੱਬਤ ਦਾ ਥਾਂ ਸ਼ੋਰ ਮਚਾਇਆ ਸਿਰੇ ਮਲਾਮਤ ਚਾਹੀ ਹੈ ਬਾਬਾ ਸ਼ਾਹ ਹੁਸੈਨ ਫਰਮਾਉਂਦੇ ਨੇ ਕਿ ਯਾਰ ਡਾਡੀ ਇਸ਼ਕਾਤਿਸ਼ ਲਾਈ ਹੈ ਕਿ ਇਸ਼ਕ ਕੀ ਜੋ ਆਗ ਹੈ ਉਹ ਸੀਨੇ ਮੇਂ ਇਸ ਤਰ੍ਹਾਂ ਲਗੀ ਹੈ ਕਿ ਉਸਨੇ ਤਨ ਮਨ ਹੀ ਨਹੀਂ ਰੂਹ ਤਲ ਕੋ ਵੀ ਝੁਲਸਾ ਕੇ ਰੱਖ ਦਿਆ ਹੈ ਕਹਤਾ ਹੈ ਕਿ ਭੋ ਸਾੜੇ ਕੱਖ ਤੇ ਕਾਨ ਭੋ ਕਹਤੇ ਆਗ ਕੋ ਭੋ ਸਾੜੇ ਕੱਖ ਤੇ ਕਾਨ ਅਤੇ ਦਿਲ ਸਾੜੇ ਦਿਲ ਮੇਰਾ ਅੱਗੀ ਪਾਣੀ ਨਾਲ ਬੁਝੇਂਦੀ ਤੇ ਅਤੇ ਇਸ਼ਕ ਦਾ ਦਾਰੂ ਕਿਹੜਾ ਉਹ ਕਹਤਾ ਹੈ ਕਿ ਆਗ ਤੋਂ ਚਲੋ ਪਾਣੀ ਕੇ ਸਾਥ ਬੁਝ ਜਾਏਗੀ ਇਹ ਇਸ਼ਕ ਦਾ ਦਾਰੂ ਕਿਹੜਾ ਬਤਾਊ ਇਸ਼ਕ ਦਾ ਦਾਰੂ ਕਿਆ ਹੈ ਇਸ਼ਕ ਦਾ ਦਾਰੂ ਹੈ ਦੀਦਾਰੇ ਦਿਲ ਦੀਦਾਰੇ ਦਿਲ ਦੀਦਾਰੇ ਯਾਰ ਕੁਰਬਤੇ ਯਾਰ ਹੋਸ਼ੇ ਯਾਰ ਸ਼ਾਇਰ ਕਹਿਤਾ ਹੈ ਕਿ ਚਾਕ ਕਰਨਾ ਚਾਹਤਾ ਹੂੰ ਇਸ ਗਮ ਮੇਂ ਕਫਨ ਕੋ ਮੇਰੇ ਬਾਅਦ ਕੌਣ ਖੋਲੇਗਾ ਤੇਰੀ ਬਨ ਕਬਾ ਅਬ ਮੈਂ ਕੈਸੇ ਬਤਾਊਂ ਯੇ ਬਨ ਕਬਾ ਕਿਆ ਹੈ ਅਬ ਮੈਂ ਆਪਕੋ ਕੈਸੇ ਬਤਾਊਂਗੀ ਯੇ ਬਨ ਕਬਾ ਕਿਆ ਹੈ ਅਬ ਮੈਂ ਕੈਸੇ ਬਤਾਊਂ ਆਪਕੋ